Vai pro, vai pro, vai pro, vai pro, vai pro.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

को साधु संग

Welcome, welcome.

शरण प्रभु आए मुको गुरमत ना।

ਹੂੰ ਪਾਪੀ ਪਖੰਡੀਆਂ ਭਾਈ ਮਨ ਤਨ ਨਾਮ ਅਭਿਸੇਖ ਰਾਮ ਬਿਖ ਮਾਇਆ ਚਿਤ ਮੋਇਆ ਭਾਈ ਚਤਰਾਈ ਪਤਕ ਹੋਏ ਚਿਤ ਮੈਂ ਠਾਕਰ ਸਚ ਬਸੇ ਭਾਈ ਜੇ ਗੁਣ ਗਿਆਨ ਸਮੋਏ ਰੂੜੋ ਰੂੜੋ ਆਖੀਏ ਭਾਈ ਰੂੜੋ ਲਾਲ ਚਲੂਲ ਜੇ ਮਨ ਹਰਸਿਓ ਬਿਰਾਗੀਏ ਭਾਈ ਦਰ ਘਰ ਸਚ ਭੂਲਾ ਪਾਤਾਲੀ ਆਕਾਸ ਤੂੰ ਭਾਈ ਕਰ ਕਰ ਤੂੰ ਗੁਣ ਗਿਆਨ ਗੁਰ ਮਿਲੀਏ ਸੁਖ ਪਾਇਆ ਭਾਈ ਚੁੱਕਾ ਮਨੋ ਗਮਾਨ ਜਲ ਮਲਕਾਇਆ ਮਾਂਜੀਏ ਭਾਈ ਭੀ ਮੈਲਾ ਤਨ ਹੋਏ ਗਿਆਨ ਮਹਾਰਸ ਨਾਈਏ ਭਾਈ ਤਨ ਮਨ ਤਨ ਸੀਤਲ ਹੋਏ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੂ ਕਿਆ ਦੇ ਪਾਣ ਨੀਰ ਪਖਾਲੀਏ ਭਾਈ ਜਲ ਮੈਂ ਡੁੱਬੇ ਤੇ ਗੁਰਬਿਨ ਅਲਕਨ ਲਖੀਏ ਭਾਈ ਜਗ ਬੁੱਢੇ ਪਤਖ ਹੋਏ ਮੇਰੇ ਠਾਕਰ ਹੱਥ ਬੜਿਆਈਆਂ ਭਾਈ ਜੈ ਪਾਵੈ ਤੈ ਦੇ ਬਈਅਰ ਬੋਲੇ ਬੀਠਲੀ ਭਾਈ ਸਚ ਕਹੇ ਪਿਰ ਭਾਏ ਬਿਰੇ ਬਿਧੀ ਸਚ ਬਸੀ ਭਾਈ ਅਧਕ ਰਹੀ ਹਰ ਨਾਏ ਸਭ ਕੋ ਆਖੇ ਆਪਣਾ ਭਾਈ ਗੁਰ ਤੇ ਬੁਝੇ ਸਜਾਨ ਜੋ ਬਿਧੇ ਸੋ ਉਭਰੇ ਭਾਈ ਸਬਦ ਸੱਚਾ ਨਿਸ਼ਾਨ ਏਤਨ ਅਤਕ ਸਕੇਲੀਆ ਸਕੇਲੀਏ ਭਾਈ ਭਾਵ ਕਰੰਚਕ ਪਾਏ ਖਿਨ ਪਲ ਨਾਮ ਰਿਦੇ ਵਸੇ ਭਾਈ ਨਾਨਕ ਮਿਲਨ ਸਪਾਏ ਸੋਠ ਮਹੱਲਾ ਤੀਜਾ ਘਰ ਪਹਿਲਾ ਤੇ ਇੱਕ ਤੁਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਜ ਰੱਖ ਲੀਏ ਹਰ ਜੀਓ ਹਰਨਾਕ ਸਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨਮੁਖ ਭਰਮ ਭਲਾਇਆ ਹਰ ਜੀ ਏ ਤੇਰੀ ਵਡਿਆਈ ਭਗਤਾਂ ਕੀ ਪਹਿਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਨ ਆਈ ਰਾਮ ਭਗਤਾਂ ਨੂੰ ਜਮ ਚੋਏ ਨ ਸਾਕੇ ਕਾਲ ਨ ਨੇੜੇ ਜਾਏ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਏ ਰਿਧ ਸਿਧ ਸਭ ਭਗਤਾਂ ਚਰਨੀ ਲਾਗੇ ਗੁਰ ਕੇ ਸਹਿਜ ਸਪਾਏ ਮਨਮੁਖਾਂ ਨੂੰ ਪ੍ਰਤੀਤ ਨ ਆਵੇ ਅੰਤਰ ਲੋਭ ਸੁਭਾਓ ਗੁਰਮੁਖ ਹਿਰਦੇ ਸ਼ਬਦ ਨਾ ਭੇਦਿਓ ਹਰ ਨਾਮ ਨ ਲਾਗਾ ਭਾਓ ਕੂੜ ਕਪਟ ਪਾਜ ਲਹਿ ਜਾਸੇ ਮਨਮੁਖ ਪੀਕਾ ਲਾਓ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਵਿਧਾਤਾ ਹੋਮੇ ਮਾਰ ਮਨਸਾ ਮਨੇ ਸਮਾਨੀ ਗੁਰ ਕੇ ਸ਼ਬਦ ਪਛਾਤਾ ਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰ ਨਹਾਰਾ ਉਨ੍ਹਾਂ ਕੀ ਰੀਸ ਕਰੇ ਸੋਭ ਗੁੱਚੇ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਿਗੁਰ ਸੇਵੇ ਕਿਨੇ ਨ ਪਾਇਆ ਮਨਮੁਖ ਭੂਕ ਭੌਂਕ ਮੂਏ ਬਿਲ ਲਾਏ ਆਵੈ ਜਾਵੈ ਟੌਰ ਨ ਪਾਵੈ ਦੁਖ ਮਹਿ ਦੁਖ ਸਮਾਏ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਿਜੇ ਸੱਚ ਸਮਾਏ ਬਿਨ ਸਤਿਗੁਰ ਸੇਵੇ ਜਨਮਨ ਛੋਡੇ ਜੇ ਅਨੇਕ ਕਰਮ ਕਰੇ ਅਧਕਾਏ ਬੇਦ ਪੜੇ ਤਾਂ ਬਾਦ ਬਖਾਣੇ ਬਿਨ ਹਰ ਪਤ ਗਵਾਏ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭੱਜ ਪਛੁਟੇ ਪੁਰ ਸਰਨਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਮੇਟਨ ਹਾਰਾ ਨਾਨਕ ਤਿਨਕੇ ਸਦਵਲਿਆਰੇ ਜਿਨ ਹਰ ਰਾਖਿਆ ਉਰ ਧਾਰਾ ਸੋਠ ਮਹੱਲਾ ਤੀਜਾ ਦੋਤਕੇ ਨਿਰਗੁਣ ਨੂੰ ਆਪੇ ਬਖਸ ਲੈ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉੱਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜੀਓ ਆਪੇ ਬਖਸ ਮਲਾਏ ਗੁਣਹੀਨ ਹਮ ਅਪਰਾਧੀ ਭਾਈ ਪੂਰੇ ਸਤਿਗੁਰ ਲਏ ਰਲਾਏ ਰਾਮ ਕੌਣ ਕੌਣ ਅਪਰਾਧੀ ਬਖਸਿਨ ਪਿਆਰੇ ਸਾਚੇ ਸ਼ਬਦ ਵਿਚਾਰ ਭਵ ਜਲ ਪਾਰ ਉਤਾਰਿਅਨ ਭਾਏ ਸਤਿਗੁਰ ਬੇੜੇ ਚਾੜ ਮਨੂਰੇ ਤੇ ਕੰਚਨ ਪਏ ਭਾਈ ਗੁਰਪਾਰਸ ਮੇਲ ਮਲਾਏ ਆਪ ਛੋੜਨਾ ਮਨ ਵਸਿਆ ਭਾਈ ਜੋਤੀ ਜੋਤ ਮਲਾਏ ਹੂੰ ਬਾਰੀ ਹੂੰ ਬਾਰਨੇ ਭਾਈ ਸਤਿਗੁਰ ਕੋ ਸਦਬਲਿਆਰੇ ਜਾਉ ਨਾਮ ਦਾਨ ਜਿਨ ਦਿੱਤਾ ਭਾਈ ਗੁਰਮਤਿ ਸਹਿਜ ਸਮਾਉ ਗੁਰਬਿਨ ਸਹਿਜਨ ਉਪਜੇ ਭਾਈ ਪੁੱਛੋ ਗਿਆਨੀਆਂ ਜਾਏ ਸਤਿਗੁਰ ਕੀ ਸੇਵਾ ਸਦਾ ਕਰ ਭਾਈ ਵਿੱਚੋਂ ਆਪ ਗਵਾਏ ਗੁਰਮਤੀ ਭਉ ਉਪਜੇ ਭਾਈ ਭਉ ਕਰਨੀ ਸਚ ਸਾਰ ਪ੍ਰੇਮ ਪਦਾਰਥ ਪਾਈਏ ਭਾਈ ਸਚ ਨਾਮ ਆਧਾਰ ਜੋ ਸਤਿਗੁਰ ਸੇਵੇ ਆਪਣਾ ਭਾਈ ਤਿਨਕੇ ਹੂੰ ਲਾਗੋ ਪਾਏ ਜਨਮ ਸਵਾਰੀ ਆਪਣਾ ਭਾਈ ਕੁਲਪੀ ਲਈ ਬਖਸਾਏ ਸਚ ਬਾਣੀ ਸਚ ਸ਼ਬਦ ਹੈ ਭਾਈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੇ ਭਾਈ ਤਿਸ ਬਿਗਨ ਨ ਲਾਗੇ ਕੋਏ ਸੋਠ ਮਹੱਲਾ ਤੀਜਾ ਹਰ ਜੀਉ ਸਬਦੇ ਜਾਪਦਾ ਭਾਈ ਪੂਰੇ ਭਾਗ ਮਲਾਏ ਸਦਾ ਸੁਖ ਸਾਗਣੀ ਭਾਈ ਅੰਦੇ ਦਿੱਤੀਆਂ ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏ ਗਾਵੋ ਗਾਵੋ ਰੰਗ ਰਤ ਭਾਈ ਹਰ ਸੇਤੀ ਰੰਗ ਲਾਏ ਰਾਮ ਗੁਰ ਕੀ ਕਾਰ ਕਮਾਵਣੀ ਭਾਈ ਆਪ ਛੋੜ ਚਿਤ ਲਾਏ ਸਦਾ ਸਹਿਜ ਫਿਰ ਦੁੱਖ ਨਾ ਲੱਗੇ ਭਾਈ ਹਰ ਆਪ ਬਸੇ ਮਨ ਆਏ
ਫਿਰ ਕਾ ਹੁਕਮ ਨਾ ਜਾਣੀ ਭਾਈ, ਸਾਕ ਲੁਕਣੀ ਕੋ ਅਨਹਾਰ, ਮਨ ਹਟਕਾਰ ਕਮਾਵਣੀ ਭਾਈ, ਬਿਨ ਆਵੇ ਕੁੜਿਹਾਰ, ਸੇ ਗਾਵੇ ਜਿਨ ਮਸਤਕ ਭਾਗ ਹੈ ਭਾਈ, ਭਾਏ ਸੱਚੇ ਬੇਰਾਗ, ਆਂਦਿਨ ਰਾਤੇ ਗੁਣ ਰਵੇ ਭਾਈ, ਨਿਰਭਉ ਗੁਰ ਲਿਬਲਾਗ, ਸਭਨਾ ਮਾਰ ਜਵਾਲ ਦਾ ਭਾਈ, ਸੋ ਸੇਵੋ ਦਿਨ ਰਾਤ, ਸੋ ਕੇ ਮਨੋ ਵਸਾਰੀਏ ਭਾਈ, ਜਿਸ ਦੀ ਵੱਡੀ ਹੈ ਦਾਤ, ਮਨਮੁਖ ਮਹਿਲੀ ਡੂਬਣੀ ਭਾਈ, ਦਰ ਗਏ ਨਾਈ ਤਾਉ, ਗੁਰਮੁਖ ਹੋਵੇ ਸੋ ਗੁਣ ਰਵੇ ਭਾਈ, ਮਿਲ ਪ੍ਰੀਤਮ ਸੱਚ ਸਮਾਓ, ਏਤ ਜਨਮ ਹਰ ਚੇਤਿਓ ਭਾਈ, ਕਿਆ ਮੋਹ ਦੇਸੀ ਜਾਏ, ਕਿੜੀ ਪਾਬੰਦੀ ਮੋਹਾਇਨ ਭਾਈ, ਵਿਖਿਅਨ ਨੂੰ ਲਪਾਏ, ਨਾਮ ਸੰਭਾਲੇ ਸੁਖ ਬਸੇ ਭਾਈ, ਸਦਾ ਸੁਖ ਸ਼ਾਂਤ ਸਰੀਰ, ਨਾਨਕ ਨਾਮ ਸੰਭਾਲ ਤੂੰ ਭਾਈ, ਅਪਰੰਪਰ ਗੁਣੀ ਗਹੀਰਾ, ਸੋਟ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਰਨ ਸਮਰੱਥ, ਜਿਉ ਪਿੰਡ ਦੇ ਜਿਨ ਸਾਜਿਆ ਭਾਈ, ਦੇ ਕਰੇ ਆਪਣੀ ਬਾਤ, ਕਿਨ ਕਹੀਏ ਕਿਉਂ ਦੇਖੀਏ ਭਾਈ, ਕਰਤਾ ਏਕ ਕਹਤ, ਗੁਰਗੋਬਿੰਦ ਸਹਿਲਾਈਏ ਭਾਈ, ਜਿਸ ਤੇ ਜਾਪੇ ਤਥ, ਮੇਰੇ ਮਨ ਜਪੀਏ ਅਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ, ਦੁਖ ਦਰਦ ਕਾ ਹੰਤਾ ਰਾਉ, ਜਾਂ ਕੇ ਕਰ ਵਸ ਜਾਂ ਕੇ ਕਰ ਸਭ ਕੁਛ ਹੈ ਭਾਈ, ਨਾ ਨਿਧ ਭਰੇ ਭੰਡਾਰ, ਤਿਸ ਕੀ ਕੀਮਤ ਨਾ ਪਵੇ ਭਾਈ, ਉੱਚਾ ਅਗਮ ਅਪਾਰ, ਜੇ ਜੰਤ

ਭਾਈ ਚਿਤ ਦਿਨ ਮਰੀਏ ਝੂਰਾ ਕਰਨ ਕਰਮ ਸਮਰੱਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ਼ ਤਿਸ ਭਾਵੇ ਤਾਂ ਮੇਲੇ ਭਾਈ ਹਿਰਦੇ ਨਾਮ ਨਿਵਾਸ ਗੁਰਮੁਖ ਕਮਲ ਪਰਗਾਸੀਏ ਭਾਈ ਹਿਰਦੇ ਹੋਵੇ ਪਰਗਾਸ ਪ੍ਰਗਟ ਪਿਆ ਪ੍ਰਤਾਪ ਪਰ ਭਾਈ ਮੌਲਿਆ ਧਰਤ ਆਕਾਸ ਗੁਰਪੂਰੇ ਸੰਤੋਖਿਆ ਭਾਈ ਇਹਨੇ ਸਲਾਗਾ ਭਾਓ ਰਸਨਾ ਰਾਮ ਰਵੇ ਸਦਾ ਭਾਈ ਸਾਚਾ ਸਾਧ ਸੁਭਾਓ ਕਰਨੀ ਸੁਣ ਸੁਣ ਜੀਵਿਆ ਭਾਈ ਨਿਚਲ ਪਾਇਆ ਥਾਓ ਜਿਸ ਪ੍ਰਤੀਤ ਨਾ ਆਵੇ ਭਾਈ ਸੋ ਜੀੜਾ ਜਲ ਜਾਓ ਬਹੁਗੁਣ ਤੇਰੇ ਬਹੁਗੁਣ ਮੇਰੇ ਸਾਹਿਬੇ ਭਾਈ ਹੂੰ ਤਿਸਕੇ ਬਲ ਜਾਓ ਉਹ ਨਿਰਗੁਣ ਹਾਰੇ ਪਾਲਦਾ ਭਾਈ ਦੇਹ ਨਿਤਾਵੇ ਥਾਓ ਰਿਜਕ ਸਵਾਏ ਸਾਧ ਸਾਧ ਭਾਈ ਗੂੜਾ ਜਾਂ ਕਾ ਨਾਓ ਜਿਸ ਗੁਰ ਸਾਚਾ ਭੇਟੀਏ ਭਾਈ ਪੂਰਾ ਤਿਸ ਕਰਮ ਆਓ ਤਿਸ ਬਿਨ ਘੜੀ ਨਾ ਜੀਵੀਏ ਭਾਈ ਸਰਬ ਕਲਾ ਭਰਪੂਰ ਸਾਸਕ ਰਸ ਨਾ ਬਿਸਰੇ ਭਾਈ ਪੇਖੂ ਸਦਾ ਜੂਰਾ ਸਾਧੂ ਸੰਗ ਮਲਾਇਆ ਭਾਈ ਸਰਬ ਰਿਆ ਭਰਪੂਰ ਜਿਨਾ ਪ੍ਰਤੀਤ ਨ ਲੱਗੀਆਂ ਭਾਈ ਸੇ ਨਿਤ ਨਿਤ ਮਰਦੇ ਝੂਰਾ ਅੰਚਲ ਲਾਏ ਤਰਾਇਆ ਭਾਈ ਭਵਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀਰਤਨ ਅੰਗ ਅਪਾਰ ਮੰਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਨਿਹਾਲਿਆ ਭਾਈ ਨਾਨਕ ਨਿਹਾਲਿਆ ਭਾਈ ਕੀਰਤਨ ਅੰਗ ਅਪਾਰ ਮੰਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤੇ ਸਰਨਾਗਤੀ ਭਾਈ ਜੇ ਕਿਲਵਿਕ ਕਾਟਨ ਹਾਰ ਸੋਟ ਮਹੱਲਾ ਪੰਜਵਾਂ ਮਾਤ ਗਰਭ ਦੁਖ ਸਾਗਰੋ ਪਿਆਰੇ ਤੈ ਆਪਣਾ ਨਾਮ ਜਪਾਇਆ ਬਾਹਰ ਕਾਢ ਵਿਖ ਪਸਰਿਆ ਪਿਆਰੇ ਮਾਇਆ ਮੋਹ ਵਧਾਇਆ ਜਿਸਨੂੰ ਕੀਤੋ ਕਰਮ ਆਪ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ ਸੋ ਰਾਧੇ ਸਾਧ ਸਾਧ ਪਿਆਰੇ ਰਾਮ ਨਾਮ ਲਿਵਲਾਇਆ ਮਨ ਤਨ ਤੇਰੀ ਟੇਕ ਹੈ ਪਿਆਰੇ ਮਨ ਤਨ ਤੇਰੀ ਟੇਕ ਤੁਜਨ ਵਰਨਾ ਕਰਨ ਹਾਰ ਪਿਆਰੇ ਅੰਤਰ ਜਾਮੀ ਏਕਾਰਾ ਕੋਟ ਜਨ ਪਰਮਾਇਆ ਪਿਆਰੇ ਅਨਕ ਜੋਨ ਦੁਖ ਪਾਏ ਸਾਚਾ ਸਹਿਬ ਵਿਸਾਰਿਆ ਪਿਆਰੇ ਬਹੁਤੀ ਮਿਲੇ ਸਜਾਏ ਜਿਨ ਭੇਟੇ ਪੂਰਾ ਸਤਿਗੁਰ ਪਿਆਰੇ ਸੇ ਲਾਗੇ ਸਾਚੇ ਨਾਏ ਤਿਨਾਂ ਪਿੱਛੇ ਛੁੱਟੀਏ ਪਿਆਰੇ ਸੋ ਸਾਚੀ ਸਰਨਾਏ ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ ਕੌੜਾ ਹੋਏ ਪਤ ਸਟਿਆ ਪਿਆਰੇ ਤਿਸ ਤੇ ਉਪਜਿਆ ਸੋਗਾ ਭੋਗ ਪਜਾਏ ਭੁਲਾਇਨ ਪਿਆਰੇ ਉਤਰੇ ਨਹੀਂ ਬਜੋਗ ਜੋਗਰ ਮੇਲਿਆ ਮੇਲ ਉਧਾਰਿਆ ਪਿਆਰੇ ਤਿੰਨ ਤੁਰੇ ਪਿਆ ਸੰਜੋਗ ਮਾਇਆ ਲਾਲ ਚਟਿਆ ਪਿਆਰੇ ਚੇਤਨਾ ਆਵੇ ਮੂਲ ਜਿੰਤੂ ਵਿਸਰੇ ਪਾਰ ਬ੍ਰਹਮ ਸੁਆਮੀ ਸੇ ਤਨ ਹੋਏ ਧੂੜਾ ਬਿਬਲਾਟ ਕਰੇ ਬਹੁ ਤੇਰਿਆ ਪਿਆਰੇ ਉਤਰੇ ਨਾਹੀਂ ਸੂਲ ਜੋਗਰ ਮੇਲ ਸੁਵਾਰਿਆ ਪਿਆਰੇ ਤਿਨਕਾ ਰਿਹਾ ਮੂਲ ਸਾਖਤ ਸੰਗ ਨ ਕੀਜੇ ਪਿਆਰੇ ਜੇ ਕਾ ਪਾਰ ਵਸਾਏ ਜਿਸ ਮਿਲੀਏ ਹਰ ਬਿਸਰੇ ਪਿਆਰੇ ਸੋ ਮੂਹੇ ਕਾਲੇ ਉੱਠ ਜਾਏ ਮਨਮੁਖਟ ਹੋਈ ਨਾ ਮਿਲੇ ਪਿਆਰੇ ਦਰਗਹਿ ਮਿਲੇ ਸਜਾਏ ਜੋ ਗੁਰਮੇਲ ਸਵਾਰਿਆ ਪਿਆਰੇ ਤਿਨਾ ਪੂਰੀ ਪਾਏ ਸੰਜਮ ਸਹਿਜ ਸਿਆਣਪਾਂ ਪਿਆਰੇ ਇੱਕ ਨ ਚੱਲੀ ਨਾਲ ਜੋ ਬਿਮੁਖ ਗੋਬਿੰਦ ਤੇ ਪਿਆਰੇ ਤਿਨ ਕੁਲ ਲਾਗੇ ਗਾਲ ਹੁੰਦੀ ਵਸ ਨਾ ਜਾਤੀਆ ਪਿਆਰੇ ਕੂੜ ਨ ਚੱਲੀ ਨਾਲ ਸਤਿਗੁਰ ਤਿਨਾ ਮਲਾਇਨ ਪਿਆਰੇ ਸਾਚਾ ਨਾਮ ਸੰਭਾਲ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸ ਨੂੰ ਨਦਰ ਕਰੇ ਅੰਦਨ ਕੀਰਤਨ ਗੁਣ ਰਵੇ ਪਿਆਰੇ ਅੰਮ੍ਰਿਤ ਪੂਰ ਭਰੇ ਦੁਖ ਸਾਗਰ ਤਿਨ ਲੰਘਿਆ ਪਿਆਰੇ ਭਵਜਲ ਪਾਰ ਭਰੇ ਜਿਸ ਭਾਵੇ ਤਿਸ ਮੇਲੇ ਪਿਆਰੇ ਸਹੀ ਸਦਾ ਕਰੇ ਸਮਰੱਥ ਪੁਰਖ ਦਿਆਲ ਦਿਓ ਪਿਆਰੇ ਭਗਤਾਂ ਤਿਸ ਕਾ ਤਾਣ ਤਿਸ ਸਰਨਾਈ ਟੈ ਭਏ ਪਿਆਰੇ ਜੇ ਅੰਤਰ ਜਾਮੀ ਜਾਣ ਹਲਤ ਪਲਤ ਸਵਾਰਿਆ ਪਿਆਰੇ ਮਸਤਕ ਸੱਚ ਨਿਸ਼ਾਨ ਸੋ ਪ੍ਰਭ ਕਦੇ ਨ ਬਿਸਰੇ ਪਿਆਰੇ ਨਾਨਕ ਸਦਗੁਰਬਾਨ ਸੋਟ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਬਲ ਪਿਆੰਗਮ ਸਾਧੇ ਪੰਜ ਜਨਾ ਸਿਉ ਸੰਗ ਨ ਛਿਟਕਿਓ ਅਧਕ ਅੰਬਦ ਬਾਧੇ ਪਿਆਰੇ ਇਨਵਿਧ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾਂ ਰਾਮ ਮੋਨ ਪਿਓ ਕਰ ਪਾਤੀ ਰਿਓ ਨਗਨ ਫਿਰਿਓ ਬਨ ਮਾਈ ਤਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੇ ਨਾਏ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਤਬ ਤਰਾਏ ਮਨ ਕੀ ਮਹਿਲ ਨ ਉਤਰੇ ਵਿਦ ਜੇ ਲਖ ਜਤਨ ਕਰਾਏ ਅਨਕ ਕਨਕ ਕਾਮਨੀ ਹੈ ਬਰ ਗੈਬਰ ਬਹੁ ਵਿਦ ਦਾਨ ਦਤਾਰਾ ਅਨ ਵਸਤਰ ਭੂਮ ਬਹੁ ਅਰਪੈ ਨਹਿ ਮਿਲੀਏ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੋਤ ਖਟ ਕਰਮਾ ਰਤ ਰਹਿਤਾ ਹੂੰ ਹੂੰ ਕਰਤ ਬੰਧਨ ਮੈਂ ਭਰਿਆ ਨਹਿ ਮਿਲੀਏ ਜੁਗਤਾ
ਜੋਗ ਜਿ ਜੋਗ ਸਿੱਧ ਆਸਨ ਚੌਰਾਸੀ ਇਹ ਵੀ ਕਰ ਰਿਹਾ ਵੱਡੀ

ਅਰਜਾ ਫਿਰ ਫਿਰ ਜਨਮੇ ਪਿਆਰ ਸਿਉ ਸੰਗ ਨ ਗਿਆ ਰਾਜਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਪਾਰਾ ਸੇ ਸੋਹਣੀ ਚੰਦਨ ਚੋਆ ਨਰ ਕੁਹਰ ਕਾ ਦੁਆਰਾ ਹਰ ਕੀਰਤ ਸਤ ਸੰਗਤ ਹੈ ਸਿਰ ਕਰਮਨ ਕੇ ਕਰਮਾ ਕੋ ਨਾਨਕ ਤਿਸ ਪੀਟਿਓ ਪਿਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਤੇਰੋ ਸੇਵਕ ਇਹ ਰੰਗਰ ਮਾਤਾ ਪਿਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੂਜਾ ਰਾਗ ਸੋਰਠ ਬਾਰ ਮਹੱਲੇ ਚੌਥੇ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋਟ ਮਹੱਲਾ ਪਹਿਲਾ ਸੋਟ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮਹਿਲ ਨਾ ਕਤ ਮਨ ਜੀਬੇ ਸੱਚਾ ਸੋਏ ਸੋ ਸਰੇ ਪਹੀਏ ਪੈ ਵਸੇ ਸਤਿਗੁਰ ਸੇਵਨ ਸੰਗ ਪਹਿਰ ਕੱਪੜ ਜੇ ਪਿਰ ਮਿਲੇ ਖੁਸ਼ੀ ਰਾਵੇ ਪਿਰ ਸੰਗ ਸਦਾ ਸਿੰਗਾਰੀ ਨਾਉ ਮਨ ਕਦੇ ਨ ਮੈਲ ਪਤੰਗ ਦੇਵਰ ਜੇਠ ਮੂਏ ਦੁੱਖ ਸੱਸੂ ਕਾ ਡਰ ਕਿਸ ਜੇ ਪਰ ਪਾਵੈ ਨਾਨਕਾ ਕਰਮਣੀ ਸੱਚ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠ ਰਾਮ ਸੁਹਾਵਣੀ ਜਾਹਰ ਨਾਮ ਢੰਡੋਲੇ ਗੁਰਪੁਰਖ ਮਨਾਵੈ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਬਿਕਸਾਈ ਦਿਨ ਸਰਾਤ ਹਰ ਰਤੀ ਅਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭੇ ਸਭ ਦੇਖਿਆ ਜਗਤ ਮੈਂ ਢੋਲੇ ਗੁਰ ਸਤਿਗੁਰ ਨਾਮ ਦੜਾਇਆ ਮਨ ਅੰਤਨ ਕਾਹੂੰ ਡੋਲੇ ਜਾਂ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਰ ਗੋਲੇ ਪੌੜੀ ਤੂੰ ਆਪੇ ਸਿਰਸ ਕਰਤਾ ਸਿਰਜਨ ਹਾਰਿਆ ਤੁਦ ਆਪੇ ਖੇਲ ਰਚਾਏ ਤੁਦ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਨ ਹਾਰਿਆ ਸਭ ਤੇਰਾ ਸ਼ਬਦ ਵਰਤੇ ਅਪਾਵਨ ਹਾਰਿਆ ਹੂੰ ਗੁਰਮੁਖ ਸਦਾ ਸਲਾਹੀ ਗੁਰ ਹੁਕੋ ਬਲ ਗੁਰ ਕੋ ਵਾਰਿਆ ਸਲੋਕ ਮਹੱਲਾ ਤੀਜਾ ਹੋਮੇ ਜਲ ਤੇ ਜਲ ਮੂਏ ਭਰਮਾਏ ਦੂਜੇ ਪਹਾਏ ਪੂਰੇ ਸਤਿਗੁਰ ਰੱਖ ਲੀਏ ਆਪਣੇ ਪੰਨੇ ਪਹਾਏ ਇਹੋ ਜਗ ਜਨਤਾ ਨਦਰੀ ਆਇਆ ਗੁਰ ਕੇ ਸ਼ਬਦ ਸਪਹਾਏ ਸ਼ਬਦ ਰਤੇ ਸੇ ਸੀਤਲ ਪਏ ਨਾਨਕ ਸੱਚ ਕਮਾਏ ਮਹੱਲਾ ਤੀਜਾ ਸਪਰਿਓ ਸਤਿਗੁਰ ਸੇਵਿਆ ਧਨ ਜਨਮ ਪਰਵਾਨ ਜਿਨ੍ਹਾਂ ਸਤਿਗੁਰ ਜੀਵਦਿਆਂ ਮੋਇਆ ਨਾ ਵਿਸਰੇ ਸੇਈ ਪੁਰਖ ਸਜਾਨ ਕੁਲ ਅਧਾਰੇ ਆਪਣਾ ਸੋ ਜਨ ਹੋਵੇ ਪਰਵਾਨ ਗੁਰਮੁਖ ਮੂਏ ਜੀਵ ਦੇ ਪਰਵਾਨ ਹੈ ਮਨਮੁਖ ਜਨਮ ਮਰਾਏ ਨਾਨਕ ਮੂਏ ਨਾ ਆਖੀ ਹੈ ਜੇ ਗੁਰ ਕੇ ਸ਼ਬਦ ਸਮਾਏ ਪੌੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਤੇ ਆਈਏ ਸਤਸੰਗਤ ਸਾਧੂ ਲੱਗ ਹਰ ਨਾਮ ਸਮਾਈਏ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈਏ ਹੂੰ ਗੋਲਾ ਲਾਲਾ ਤੁਦ ਮੈਂ ਹੁਕਮ ਪਰਮਾਈਏ ਹੂੰ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝ ਆਈਏ ਸਲੋਕ ਮਹੱਲਾ ਤੀਜਾ ਪੁਰਬ ਲਿਖਿਆ ਕਮਾਵਣਾ ਜੇ ਕਰਤੇ ਆਪ ਲਖਿਆਸ ਮੋਟ ਗੋਲੀ ਪਾਇਨ ਬਿਸਰਿਆ ਗੁਣਤਾਸ ਮਤ ਜਾਣੋ ਜਗ ਜੀਵਦਾ ਦੂਜੇ ਪਾਏ ਮੇ ਹਾਸ ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਮਿਲਣੀ ਪਾਸ ਦੁਖ ਲਾਗਾ ਬਹੁ ਅਤਕਣਾ ਪੁੱਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੂੰਹ ਕਾਲਾ ਹੁਆ ਅੰਦਰ ਉਬੇ ਸਾਸ ਮਨਮੁਖਾਂ ਨੂੰ ਕੋ ਨਾ ਬਿਸੈ ਚੁੱਕ ਗਿਆ ਬੇ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਭਾਸ ਮਹੱਲਾ ਤੀਜਾ ਸੇ ਸਹਿਣ ਸੇ ਸੱਜਣਾ ਜੇ ਗੁਰਮੁਖ ਮਲੇ ਸੁਭਾਏ ਸਤਿਗੁਰ ਕਾ ਪਾਣਾ ਦਿਨ ਕਰੇ ਸੇ ਸੱਚ ਰਹੇ ਸਮਾਏ ਦੂਜੇ ਪਾਏ ਲੱਗੇ ਸੱਜਣ ਨਾ ਆਖੀਏ ਜੇ ਬਿਆਨ ਕਰੇ ਬੇਕਾਰ ਮਨਮੁਖ ਆਪ ਸਵਾਰਤੀ ਕਾਰਜਨ ਸਕੇ ਸਵਾਰ ਨਾਨਕ ਪੁਰਬ ਲਿਖਿਆ ਕਮਾਵਣਾ ਕੋਈ ਨਮੇਟਨ ਹਾਰ ਪੌੜੀ ਤੁਦ ਆਪੇ ਜਗਤ ਪਾਏ ਕੇ ਆਪ ਰਿਗੇ ਲਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿਛੋਮੇ ਲੇਖਾ ਮੰਗੀਏ ਫਿਰ ਆਵੈ ਜਾਇਆ ਜਿਨ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਕਮਾਇਆ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਕਾਇਆ ਮਨਮੁਖ ਕਰਦੇ ਗੁਰਮੁਖ ਉਭਰੇ ਜਿਨ ਸੱਚ ਨਾਮ ਚਿਤ ਲਾਇਆ ਬਿਨ ਆਵੈ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨੇ ਪਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤੇ ਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਮਹੱਲਾ ਤੀਜਾ ਘਰੇ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਜ ਬਿਖ ਸੰਗਰੇ ਕਰਤੇ ਆਪ ਕਵਾਇਆ ਗੁਰਮੁਖ ਬਿਰਲੇ ਸੋ ਜੀ ਪਈ ਤਿਨ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਬਦ ਹੀ ਨਾ ਉਪਜੇ ਸਬਦੇ ਮੇਲ ਮਲਾਇਆ ਬਿਨ ਸਬਦੇ ਸਭ ਜਗ ਬਹਰਾਨਾ ਬਿਰਤਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਜੋ ਹਰ ਬੁਰਖ ਗਮ ਹੈ ਕੋ ਕਿਤ ਬਿਧ ਪਾਈਏ ਤਿਸ ਰੂਪ ਨਰੇਖ ਦਿਸ਼ਟ ਕੋ ਜਨ ਕਿਉਂ ਧਿਆਈਏ
ਨਿਰੰਕਾਰ ਨਿਰੰਜਨ ਹਰਿ ਗਮਕਿਆ ਕਹਿ ਗੁਣ ਗਾਈਏ ਜਿਸ ਆਪ ਬਜਾਏ ਆਪ ਸੋ ਹਰ ਮਾਰਗ ਪਾਈਐ ਗੁਰਪੂਰੇ ਬੇਖਾਲਿਆ ਗੁਰਸੇਵਾ ਪਾਈਏ ਸਲੋਕ ਮਹਲਾ ਤੀਜਾ ਜਿਉ ਤਨ ਕੋਲੂ ਪੀੜੀਏ ਰਤਨ ਪੂਰੀ ਟੇਹ ਜਿਉ ਵੰਜੈ ਸ਼ਾਂਤਨੀਏ ਸੱਚੇ ਸਦੜੇ ਨੇ ਨਾਨਕ ਮੇਲ ਨਾ ਚੁੱਕਈ ਰਾਤੀ ਅਤੇ ਟੇਹ ਮਹਲਾ ਤੀਜਾ ਸੱਜਣ ਮੈਡਾ ਰੰਗਲਾ ਰੰਗ ਲਾਏ ਮਨ ਲੇ ਜਿਉ ਮਜੀਠੇ ਕੱਪੜੇ ਰੰਗੇ ਪੀ ਪਹਿ ਨਾਨਕ ਰੰਗ ਨਾ ਉਤਰੇ ਬਿਆਨ ਲੱਗੇ ਕੇ ਪੌੜੀ ਹਰ ਆਪ ਵਰਤੇ ਆਪ ਹਰ ਹਰ ਆਪ ਵਰਤੇ ਆਪ ਹਰ ਆਪ ਬੁਲਾਇੰਦਾ ਹਰ ਆਪੇ ਸ੍ਰਿਸ਼ਟ ਸਵਾਰ ਸਿਰ ਤੰਦੇ ਲਾਇੰਦਾ ਇੱਕ ਨਾ ਭਗਤੀ ਲਾਏ ਇੱਕ ਆਪ ਕਵਾਇੰਦਾ ਇੱਕ ਨਾ ਮਾਰਗ ਪਾਏ ਇੱਕ ਉੱਜੜ ਪਾਇੰਦਾ ਜਾਂ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਇੰਦਾ ਸਲੋਕ ਮਹਲਾ ਤੀਜਾ ਸਤਿਗੁਰ ਕੀ ਸੇਵਾ ਸਫਲੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮੇ ਨਾਮ ਲੱਭ ਹੈ ਗੁਰਮੁਖ ਬਸੇ ਮਨ ਆਏ ਨਾਨਕ ਜੋ ਗੁਰ ਸੇਵੈ ਆਪਣਾ ਹੂੰ ਤਿੰਨ ਬਲਿਆਰੇ ਜਾਉ ਮਹਲਾ ਤੀਜਾ ਮਨਮੁਖ ਬੰਨ ਅਜਿਤ ਹੈ ਦੂਜੇ ਲੱਗੇ ਜਾਏ ਤਿਸ ਨੂੰ ਸੁਖ ਸੁਪਨੇ ਨਹੀਂ ਦੁਖੇ ਦੁਖ ਬਿਹਾਏ ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਧ ਲਗਾਏ ਇਹੋ ਮਨ ਬਸ ਨਾ ਆਵੇ ਥੱਕੇ ਕਰਮ ਕਮਾਏ ਭੇਖ ਤਾਰੀ ਭੇਖ ਕਰ ਥੱਕੇ ਅਸ਼ਟ ਤੀਰਥ ਨਹਾਏ ਮਨ ਕੀ ਸਾਰ ਨਾ ਜਾਣੀ ਹੋਮੇ ਭਰਮ ਭਲਾਏ ਗੁਰਪ੍ਰਸਾਦੀ ਭਉ ਪਿਆ ਬਡਭਾਗ ਵਸਿਆ ਮਨ ਆਏ ਪਹਿ ਪਈਏ ਮਨ ਬਸ ਹੋਆ ਹੁਮੇ ਸ਼ਬਦ ਜਲਾਏ ਸਤ ਰਤੇ ਸੇ ਨਿਰਮਲੇ ਜੋਤੀ ਜੋਤ ਮਲਾਏ ਸਤਿਗੁਰ ਮਿਲੀਏ ਨਾ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹ ਮਾਇਆ ਰੰਗ ਕੁਸੁੰਬ ਖਿਨ ਮੈਂ ਲੈ ਜਾਵਣਾ ਚਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਹੋਵੇ ਫਿਰ ਪਛਤਾਵਣਾ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਜੋ ਮਿਫਰੇ ਸੇ ਬੰਦੇ ਦੁੱਖ ਬੁੱਧੇ ਦੁੱਖ ਸਹਾਏ ਫਿਰ ਫਿਰ ਮਿਲ ਨਾ ਪਾਏ ਨੇ ਜੰਮੇ ਤੇ ਮਰ ਜਾਏ ਸਹਿਸਾ ਰੋਗ ਨਾ ਛੁੱਟੇ ਦੁੱਖ ਹੀ ਮਾਹੀ ਦੁੱਖ ਪਾਏ ਨਾਨਕ ਨਦਰੀ ਬਖਸ ਲਏ ਸਭ ਦੇ ਮੇਲ ਮਲਾਏ ਮਹੱਲਾ ਤੀਜਾ ਜੋ ਸਤਿਗੁਰ ਤੇ ਮੂੰਹ ਫਿਰੇ ਤਿਨਾ ਠੌਰ ਨਾ ਠਾਓ ਜਿੰਜੋ ਛੁੱਟੜ ਕਰ ਕਰ ਫਿਰੇ ਦੁਖ ਚਾਰਨ ਬਦਨਾਓ ਨਾਨਕ ਗੁਰਮੁਖ ਬਖਸੀਏ ਜੇ ਸਤਿਗੁਰ ਮੇਲ ਮਲਾਓ ਪੌੜੇ ਜੋ ਸੇਵੇ ਸਤ ਮਰਾਰ ਸੇ ਭਵ ਜਲ ਤਰ ਗਿਆ ਜੋ ਬੋਲੇ ਹਰ ਹਰ ਨਾਉ ਤਿਨ ਜਮ ਛੱਡ ਗਿਆ ਸੇ ਦਰ ਗਏ ਪੈਂਦੇ ਜਾਹੇ ਜਿਨਾ ਹਰ ਜਪ ਲਿਆ ਹਰ ਸੇਵੇ ਸੇਈ ਪੁਰਖ ਜਿਨਾ ਹਰ ਤੁਧ ਮਿਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭਰਮ ਪਾ ਗਿਆ ਸਲੋਕ ਮਹਲਾ ਤੀਜਾ ਥਾਲੇ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਕਾਦੇ ਮਨ ਤ੍ਰਿਪਤੀਏ ਪਾਈਏ ਮੁਖ ਦੁਆਰਾ ਇਹ ਭੋਜਨ ਲੱਭ ਹੈ ਸੰਤੋ ਲੱਭੇ ਗੁਰ ਵਿਚਾਰ ਇਹ ਮਦਾਵਣੀ ਕਿਉਂ ਵਿੱਚੋਂ ਕੱਢੀਏ ਸਦਾ ਰੱਖੀਏ ਉਰ ਤਾਰਾ ਇਹ ਮਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਭਾਲ ਨਾਨਕ ਜਿਸ ਬਜਾਏ ਸੋ ਬੁੱਝ ਸੀ ਹਰ ਪਾਇਆ ਗੁਰਮੁਖ ਕਾਲ ਮਹੱਲਾ ਤੀਜਾ ਜੋ ਧੁਰ ਮੇਲੇ ਸੇ ਮਿਲ ਰਹੇ ਸਤਿਗੁਰ ਸਿਉ ਚਿਤ ਲਾਏ ਆਪ ਵਿਛੋੜਨ ਸੇ ਵਿਛੜੇ ਦੂਜੇ ਪਾਏ ਖੁਆਏ ਨਾਨਕ ਬਿਨ ਕਰਮਾ ਕਿਆ ਪਾਈਏ ਪੂਰਵ ਲਿਖਿਆ ਕਮਾਏ ਪੌੜੀ ਬਹਿ ਸਖੀ ਬਹਿ ਸਖੀਆਂ ਜਸ ਗਾਵੈ ਗਾਵਣ ਹਾਰੀਆਂ ਹਰ ਨਾਮ ਸਲਾਇਓ ਨਿਤ ਹਰ ਕੋ ਬਲਿਹਾਰੀਆਂ ਜਿਨੀ ਸੁਨ ਮੰਨਿਆ ਹਰ ਨਾਉ ਤਿਨਾ ਹੂੰ ਵਾਰੀਆਂ ਗੁਰਮੁਖੀਆਂ ਹਰ ਮੇਲ ਮਿਲਾ ਬਣਹਾਰੀਆਂ ਹੂੰ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆਂ ਸਲੋਕ ਮਹੱਲਾ ਤੀਜਾ ਬਿਨ ਆਵੇ ਸਭ ਪਰਮ ਦੇ ਨਿਤ ਜਗ ਤੋਟਾ ਸਹਿਸਾਰ ਮਨਮੁਖ ਕਰਮ ਕਮਾਵਣੇ ਹੋਮੇ ਅੰਧ ਗਵਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਹਿਜੇ ਜਾਗੇ ਸਹਿਜੇ ਸੋਵੈ ਗੁਰਮੁਖ ਅੰਨ ਦਿਨ ਉਸਤਤ ਹੋਵੈ ਮਨਮੁਖ ਪਰਮੇ ਸਹਿਸਾ ਹੋਵੈ ਅੰਤਰ ਚਿੰਤਾ ਨੀਂਦ ਨ ਸੋਵੈ ਗਿਆਨੀ ਜਾਗੇ ਸਭੇ ਸੁਭਾਏ ਨਾਨਕ ਨਾਮ ਰਤਿਆ ਬਲ ਜਾਓ ਪੌੜੀ ਸੇ ਹਰ ਨਾਮ ਤੇ ਆਵੇ ਜੋ ਹਰ ਰਤਿਆ ਹਰ ਇੱਕ ਤੇ ਆਵੇ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੇ ਇੱਕ ਇੱਕੋ ਤਪੱਤਿਆ ਜੋ ਹਰ ਨਾਮ ਤੇ ਆਵੇ ਤਿੰਨ ਡਰ ਸੱਟ ਘੱਤਿਆ ਗੁਰਮਤੀ ਦੇਵੇ ਆਪ ਗੁਰਮੁਖ ਹਰ ਜਪਿਆ ਸਲੋਕ ਮਹੱਲਾ ਤੀਜਾ ਅੰਤਰ ਗਿਆਨ ਨਾ ਆਇਓ ਜਿਤ ਕੁਛ ਸੋਜੀ ਪਾਏ ਬਿਨ ਡਿੱਠਾ ਕਿਆ ਸਲਾਈਏ ਅੰਧਾ ਅੰਧ ਕਮਾਏ ਨਾਨਕ ਸ਼ਬਦ ਪਛਾਣੀਏ ਨਾਮ ਬਸੇ ਮਨ ਆਏ ਮਹੱਲਾ ਤੀਜਾ ਏਕਾ ਬਾਣੀ ਏਕ ਗੁਰ ਏਕੋ ਸ਼ਬਦ ਵਿਚਾਰ ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਭੰਡਾਰਾ
ਗੁਰ ਕਿਰਪਾ ਤੇ ਪਾਇਨ ਜੇ ਦੇਵੇ ਦੇਵਨ ਹਾਰ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਹਾਰਾ ਬਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆਵਨ ਹਾਰ ਨਾਨਕ ਸੱਚ ਸਲਾਹੀਏ ਧਨ ਸਵਾਰਨ ਹਾਰ ਪਾੜੇ ਜਿਨ੍ਹਾਂ ਅੰਦਰ ਕੂੜ ਵਰਤੇ ਸੱਚ ਨਾ ਭਾਵੇ ਜੇ ਕੋ ਬੋਲੇ ਸੱਚ ਕੂੜ ਜਲ ਜਾਵੇ ਕੂੜਿਆਰੇ ਜੇ ਕੂੜ ਜਿਉਂ ਬਿਸਟਾ ਕਾਗ ਖਾਵੇ ਜਿਸ ਹਰ ਹੋਏ ਕਿਰਪਾਲ ਸੋ ਹਰ ਨਾਮ ਤੇ ਆਵੇ ਹਰ ਗੁਰਮੁਖ ਨਾਮ ਰਾਧ ਕੂੜ ਪਾਪ ਲੈ ਜਾਵੇ ਸਲੋਕ ਮਹੱਲਾ ਤੀਜਾ ਸੇਖਾਂ ਚੋ ਚੱਕਿਆ ਚੋ ਬਾਇਆ ਇਹੋ ਮਨ ਇਕਤ ਕਰ ਆਣ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗੇ ਟਹਿ ਪਉ ਸਭ ਕਿਛ ਜਾਣੇ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਸਤਿਗੁਰ ਕੇ ਭਾਣੇ ਪੀ ਚੱਲੇ ਤਾਂ ਦਰਗਹਿ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤਿਗ ਪਹਿਨਣ ਤਿਗ ਖਾਣ ਮਹੱਲਾ ਤੀਜਾ ਹਰ ਗੁਣ ਤੋਟ ਨਾ ਆਵੇ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵੇ ਗੁਰਮਹਿ ਰਹੇ ਸਮਾਏ ਪੌੜੀ ਹਰ ਚੋਲੀ ਦੇ ਸਵਾਰੀ ਕੱਢ ਪੈਂਦੀ ਭਗਤ ਕਰ ਹਰ ਪਾਠ ਲਗਾ ਦਿਖਾਈ ਬਹੁ ਬਿਧ ਭਾਂਤ ਕਰ ਕੋਈ ਬੁੱਝੇ ਬੁੱਝਣ ਹਾਰਾ ਅੰਤਰ ਵਿਵੇਕ ਕਰ ਸੋ ਬੁੱਝੇ ਹੋ ਵਿਵੇਕ ਜਿਸ ਬੁਝਾਏ ਆਪ ਹਾਰਾ ਜਾਂ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਾਰ ਸਲੋਕ ਮਹੱਲਾ ਤੀਜਾ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣੇ ਗੁਰਪ੍ਰਸਾਦੀ ਜੀਵਤ ਮਰੇ ਤਾਂ ਮਨ ਹੀ ਤੇ ਮਨ ਮਾਨੇ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥੇ ਗਿਆਨੇ ਮਹੱਲਾ ਤੀਜਾ ਗੁਰਮੁਖ ਚੇਤਨ ਲਾਇਓ ਅੰਤ ਦੁੱਖ ਪਹੁਤਾ ਆਏ ਅੰਦਰੋਂ ਬਾਹਰੋਂ ਅੰਧਿਆਂ ਸੁਧ ਨਕਾਈ ਪਾਏ ਪੰਡਿਤ ਤਿਨ ਕੀ ਬਰਕਤੀ ਸਭ ਜਗਤ ਖਾਏ ਸੋ ਰਤੇ ਹਰ ਨਹਾਏ ਜਿਨ ਕੋ ਜਿਨ ਗੁਰ ਕੇ ਸ਼ਬਦ ਸਲਾਇਆ ਹਰ ਸਿਉ ਰਹੇ ਸਮਾਏ ਪੰਡਿਤ ਦੂਜੇ ਪਾਏ ਬਰਕਤ ਨਾ ਹੋਵੇ ਨਾ ਧਨ ਪੱਲੇ ਪਾਏ ਪੜ ਥੱਕੇ ਸੰਦੋਕ ਨਾ ਆਇਓ ਅਨ ਦਿਨ ਜਗਤ ਵਿਆਏ ਕੂਕ ਉਪਕਾਰ ਨਾ ਚੁੱਕੇ ਨਾ ਸਹਿਸਾ ਵਿੱਚੋਂ ਜਾਏ ਨਾਨਕ ਨਾਮ ਬਿਹੂਣੀਆਂ ਮੋਹ ਕਾਲੇ ਉੱਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਏ ਜੋ ਹਰ ਦੱਸੇ ਮਿਤ ਤੇ ਸੂ ਬਲ ਜਾਏ ਗੁਣ ਸਾਂਝੀ ਤਿੰਨ ਸਿਉ ਕਰੇ ਹਰ ਨਾਮ ਤੇ ਆਏ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਏ ਬਲਿਆਰੀ ਸਤਿਗੁਰ ਤਿਸ ਜਿਨ ਸੋਝੀ ਪਾਈ ਸਲੋਕ ਮਹੱਲਾ ਤੀਜਾ ਪੰਡਿਤ ਮੈਲ ਨਾ ਚੁੱਕੇ ਜੇ ਵੇਦ ਪੜੇ ਜੁਗ ਚਾਰ ਤਰੈ ਗੁਣ ਮਾਇਆ ਮੂਲ ਹੈ ਵਿਚ ਹੋਮੇ ਨਾਮ ਵਿਸਾਰ ਪੰਡਿਤ ਭੁੱਲੇ ਦੂਜੇ ਲਾਗੇ ਮਾਇਆ ਕੇ ਵਪਾਰ ਅੰਤਰ ਤਿਸਨਾ ਭੁੱਖ ਹੈ ਮੂਰਖ ਭੁੱਖਿਆ ਮੂਹੇ ਗਵਾਰ ਸਤਿਗੁਰ ਸੇਵੀਏ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਅੰਦਰੋਂ ਤ੍ਰਿਸ਼ਨਾ ਭੁੱਖ ਗਈ ਸੱਚੇ ਨਾਏ ਪਿਆਰ ਨਾਨਕ ਨਾਮ ਰਤੇ ਸਹਿਜੇ ਰਜੇ ਜਿਨ ਹਰ ਰੱਖਿਆ ਔਰ ਤਾਰ ਮਹੱਲਾ ਤੀਜਾ ਮਨਮੁਖ ਹਰ ਨਾਮ ਨਾ ਸੇਵਿਆ ਦੁੱਖ ਲੱਗਾ ਬਹੁਤਾ ਆਏ ਅੰਦਰ ਗਿਆਨ ਅੰਤਰ ਗਿਆਨ ਅੰਧੇਰ ਹੈ ਸੋਧ ਨਕਾਈ ਪਾਏ ਮਨ ਹਠ ਸਹਿਜ ਨਾ ਬੀਜਿਓ ਭੁੱਖਾ ਕੇ ਅੱਗੇ ਖਾਏ ਨਾਮ ਨਿਧਾਨ ਵਿਸਾਰਿਆ ਦੂਜੇ ਲੱਗਾ ਜਾਏ ਨਾਨਕ ਗੁਰਮੁਖ ਮਿਲੇ ਵਡਿਆਈਆਂ ਜੇ ਆਪੇ ਮੇਲ ਮਲਾਏ ਪੌੜੀ ਹਰ ਰਸਨਾ ਹਰ ਜਸ ਗਾਵੇ ਖਰੀ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੇ ਸਾ ਹਰ ਭਾਵਣੀ ਜੋ ਗੁਰਮੁਖ ਚੱਖੇ ਸਾਧ ਸਾ ਤ੍ਰਿਪਤਾਵਣੀ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਿਸ ਹੋਵੇ ਆਪ ਦਿਆਲ ਸਾ ਸਤਿਗੁਰੂ ਗੁਰੂ ਬਲਾਵਣੀ ਸਲੋਕ ਮਹੱਲਾ ਤੀਜਾ ਹਸਤੀ ਸਿਉ ਜੁਰ ਅੰਕ ਸਹਿ ਅਰਨ ਸਿਉ ਜੁਰ ਦੇ ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੁਝੀਏ ਜਾ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪਰਵਾਨ ਨਾਨਕ ਕੋ ਲਵਦਾਰੇ ਆਪਣਾ ਦਰਗਹਿ ਪਾਵੇ ਮਾਨ ਪੌੜੀ ਗੁਰਮੁਖ ਸਖੀ ਸਿੱਖ ਗੁਰੂ ਮਹਿਲਾਈਆਂ ਇੱਕ ਸੇਵਕ ਗੁਰਪਾਸ ਇੱਕ ਗੁਰਕਾਰੇ ਲਾਈਆਂ ਜਿਨ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇ ਬਾਈਆਂ ਗੁਰਸਿੱਖਾਂ ਏਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੈ ਬਾਈਆਂ ਸਲੋਕ ਮਹੱਲਾ ਤੀਜਾ ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਏ ਜਮਦਰ ਵਧੇ ਮਾਰੀਏ ਫਿਰ ਬਿਸਤਾ ਮਹੇ ਪਚਾਏ ਮਹੱਲਾ ਤੀਜਾ ਨਾਨਕ ਸਤਿਗੁਰ ਸੇਵੇ ਆਪਣਾ ਸੇ ਜਨ ਸੱਚੇ ਪਰਵਾਨ ਹਰ ਕੇ ਨਾਏ ਸਮਾਏ ਰਹੇ ਚੁੱਕਾ ਆਵਣ ਜਾਣ ਪੌੜੀ ਧਨ ਸੰਪੇ ਮਾਇਆ ਸੰਚੀਏ ਤੰਤੇ ਦੁਖਦਾਈ ਘਰ ਮੰਦਰ ਮਹਿਰ ਸਵਾਰੀਏ ਕਿਸ ਸ਼ਤ ਨਾ ਜਾਏ ਹਰ ਰੰਗੀ ਤੁਰੇ ਤਿੰਤ ਪਾਲੀਏ ਕਿਤੇ ਕਾਮ ਨਾ ਆਏ ਜਨ ਲਾਭੋ ਚਿਤ ਹਰ ਨਾਮ ਸਿਉ ਅੰਤ ਹੋਏ ਸਖਾਏ
ਜਾਂ ਨਾਨਕ ਨਾਮ ਤੇ ਆਇਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਬਿਨ ਕਰਮੇ ਨਾਉ ਨਾ ਪਾਈਏ ਪੂਰੇ ਕਰਮ ਪਾਇਆ ਜਾਏ ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਲਾਏ ਮਹੱਲਾ ਪਹਿਲਾ ਇੱਕ ਦੱਜੇ ਇੱਕ ਦੱਬੀਏ ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਸੁੱਟੀਐ ਇੱਕ ਪੀ ਫਿਰ ਹੱਸਣ ਪਾਏ ਨਾਨਕ ਏਵ ਨ ਜਾਪੇ ਕਿੱਥੇ ਜਾਏ ਸਮਾਏ ਪੌੜੀ ਤਿੰਨ ਕਾ ਖਾਧਾ ਪੈਂਦਾ ਮਾਇਆ ਸਭ ਵਿੱਤ ਹੈ ਜੋ ਨਾਮ ਹਰ ਰਾਤੇ ਤਿੰਨ ਕੇ ਘਰ ਮੰਦਰ ਮਹਿਲ ਸਰਾਏ ਸਭ ਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਬਰਸਾਤੇ ਤਿੰਨ ਕੇ ਤੁਰੇ ਜੀਨ ਖੁਰਗੀਨ ਸਭ ਵਿੱਤ ਹੈ ਜਿਨ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ ਤਿੰਨ ਕੇ ਕਰਮ ਧਰਮ ਕਾਰਜ ਸਭ ਵਿੱਤ ਹੈ ਜੋ ਬੋਲੇ ਹਰ ਹਰ ਨਾ ਰਾਮ ਨਾਮ ਹਰ ਸਾਤੇ ਜਿਨ ਕੇ ਪੋਤੇ ਪੁਨੈ ਸੇ ਸਤ ਸੇ ਗੁਰਮੁਖ ਸਿੱਖ ਗੁਰ ਪਹਿ ਜਾਤੇ ਸਲੋਕ ਮਹੱਲਾ ਤੀਜਾ ਨਾਨਕ ਨਾਭੋ ਕੁੱਤਿਆਂ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੇ ਪਹਾਏ ਜਮਦਰ ਬੱਦੇ ਮਾਰੀਏ ਬਹੁਤੀ ਮਿਲੇ ਸਜਾਏ ਮਹੱਲਾ ਤੀਜਾ ਸੰਤਾਂ ਨਾਲ ਬੈਰ ਕਮਾਵਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁੱਖ ਨਹੀਂ ਮਰ ਜੰਮੇ ਬਾਰੋ ਬਾਰਾ ਤਿਸਨਾ ਕਦੇ ਨਾ ਬੁੱਝੇ ਦੁਬਦਾ ਹੋਏ ਕੁਵਾਰ ਮੋਹ ਕਾਲੇ ਤੇ ਨਿੰਦਕਾਂ ਤੇ ਸੱਚੇ ਦਰਬਾਰਾ ਨਾਮ ਨਾਨਕ ਨਾਮ ਵਿਹੂਣੀਆਂ ਨਾ ਉਰ ਬਾਰ ਨਾ ਪਾਰ ਪੌੜੀ ਜੋ ਹਰ ਨਾਮ ਤੇ ਆਇੰਦੇ ਸੇ ਹਰ ਹਰ ਨਾਮ ਰਤੇ ਮਨ ਮਾਏ ਜਿਨ ਮਨ ਚਿਤੇ ਕਰਾ ਦਿਆ ਤਿਨਾ ਇਕ ਸਬਿਨ ਦੂਜਾ ਕੋ ਨਾਏ ਸਹੀ ਪੁਰਖ ਹਰ ਸੇਵ ਦੇ ਜਿਨ ਤੁਰ ਮਸਤਕ ਲੇਖ ਲਿਖਾਏ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਏ ਵਡਿਆਈ ਵੱਡੀ ਗੁਰਮੁਖਾਂ ਗੁਰ ਪੂਰੇ ਹਰ ਨਾਮ ਸਮਾਈ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ ਸ਼ਬਦ ਮਰੇ ਫਿਰ ਨਾ ਮਰੇ ਨਸਤਾ ਸੇਵਾ ਪਵੇ ਸਭ ਥਾਏ ਪਾਰਸ ਪਾਰਸੀਏ ਪਾਰਸ ਹੋਵੇ ਸੱਚੇ ਰਹੇ ਲਿਵਲਾਏ ਜਿਸ ਪੂਰਵ ਹੋਵੇ ਲਿਖਿਆ ਤੇ ਸਤਿਗੁਰ ਮਿਲੇ ਪ੍ਰਭ ਆਏ ਨਾਨਕ ਗਣਤੀ ਸੇਵਕ ਨਾ ਮਿਲੇ ਜਿਸ ਬਖਸੇ ਸੋ ਪਵੇ ਥਾਏ ਮਹੱਲਾ ਤੀਜਾ ਮਹਿਲਕ ਮਹਿਲ ਨਾ ਜਾਣਨੀ ਮੂਰਖ ਆਪਣੇ ਸੁਹਾਏ ਸ਼ਬਦ ਚਿਨੇ ਤਾਂ ਮਹਿਲੇ ਜੋਤੀ ਜੋਤ ਸਮਾਏ ਸਦਾ ਸੱਚੇ ਕਾ ਭਉ ਮਨ ਵਸੇ ਤਾਂ ਸਭਾ ਸਭ ਜੀ ਪਾਏ ਸਤਿਗੁਰ ਆਪਣੇ ਘਰ ਵਰਤਦਾ ਆਪੇ ਲਏ ਮਲਾਏ ਨਾਨਕ ਸਤਿਗੁਰ ਮਿਲੀਏ ਸਭ ਪੂਰੀ ਪਈ ਜਿਸ ਨੂੰ ਕਿਰਪਾ ਕਰੇ ਰਜਾਏ ਪੌੜੀ ਧਨ ਧਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆਂ ਧਨ ਧਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆਂ ਧਨ ਧਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਧਨ ਧਨ ਭਾਗ ਤਿਨਾ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਿਣਤਿਆਂ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰੂ ਚਰਨੀ ਸਿੱਖ ਪੜ੍ਹਤਿਆਂ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਤਿਸਕਾ ਬ੍ਰਹਮਤ ਰਹੇ ਏਕ ਸ਼ਬਦ ਲਿਵਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਬਿਨ ਸਤਿਗੁਰ ਨਾਉ ਨਾ ਪਾਈਏ ਬੁੱਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗਬਰੂ ਕਿਆ ਬਿਰਦਾ ਮਨਮੁਖ ਤ੍ਰਿਸਨਾ ਭੁੱਖ ਨਾ ਜਾਏ ਗੁਰਮੁਖ ਸਬਦੇ ਰਤਿਆਂ ਸੀਤਲ ਹੋਏ ਆਪ ਗਵਾਏ ਅੰਦਰ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੇ ਆਏ ਨਾਨਕ ਜੇ ਗੁਰਮੁਖ ਕਰੇ ਸੋ ਪ੍ਰਭਾਨ ਹੈ ਜੋ ਨਾਮ ਰਹੇ ਲਿਵਲਾਏ ਪੌੜੀ ਹੋਂ ਬਲਿਆਰੀ ਤਿੰਨ ਕੋ ਜੋ ਗੁਰਮੁਖ ਸਿੱਖਾਂ ਹਰ ਜੋ ਹਰ ਨਾਮ ਤੇ ਆਇੰਦੇ ਤਿੰਨ ਦਰਸਨ ਭਿੱਖਾਂ ਸੁਣ ਕੀਰਤਨ ਹਰ ਗੁਣ ਰਬਾਂ ਹਰ ਜਸ ਮਨ ਲਿਖਾਂ ਹਰ ਨਾਮ ਸਲਾਏ ਰੰਗ ਸਿਉ ਸਭ ਕਿਲ ਵਿਖ ਕਰੇਖਾਂ ਧਨ ਧਨ ਸੁਹਾਵਾ ਸੁਥਾਨ ਸਰੀਰ ਹੈ ਜਿੱਥੇ ਮੇਰਾ ਗੁਰ ਧਰੇ ਭਿੱਖਾ ਸਲੋਕ ਮਹੱਲਾ ਤੀਜਾ ਗੁਰਬਿਨ ਗਿਆਨ ਨਾ ਹੋਵੇ ਨਾ ਸੁਖ ਬਸੇ ਮਨ ਆਏ ਨਾਨਕ ਨਾਮ ਵਿਹੂਣੇ ਮਨਮੁਖੇ ਜਾਸਨ ਜਨਮ ਗਵਾਏ ਮਹੱਲਾ ਤੀਜਾ ਸਿੱਧ ਸਾਧਕ ਨਾਵੇ ਨੂੰ ਸਭ ਸਕੂਜ ਦੇ ਥੱਕ ਰਹੇ ਲਿਵਲਾਏ ਬਿਨ ਸਤਿਗੁਰ ਕਿਨੇ ਨਾ ਪਾਇਓ ਗੁਰਮੁਖ ਮਿਲੇ ਮਲਾਏ ਬਿਨ ਨਾਵੇ ਪਹਿਨਣ ਖਾਨ ਸਭ ਬਾਦ ਹੈ ਤਿਰਗ ਸਿੱਧੀ ਤਿਰਗ ਕਰਮਾਤ ਸਾਧ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰ ਨਾਮ ਮਨ ਵਸੇ ਹਾਂ ਸਿੱਧ ਹੈ ਕਰਮਾਤ ਪਾੜੀ ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵੇ ਹਰ ਗੁਣ ਚੰਤਾਂ ਹਰ ਕੀਰਤਨ ਕਰੇ ਹਰ ਜਸ ਸੁਣੇ ਤਿਸ ਕਬਲਾ ਕੰਤਾ ਹਰ ਦਾਤਾ ਸਭ ਜਗਤ ਭਿਖਾਰੀਆਂ ਮੰਗਤ ਜਨ ਜਨਤਾ ਹਰ ਦੇਹੋ ਦਾਨ ਦਿਆਲ ਹੋਏ ਵਿੱਚ ਪੱਥਰ ਕ੍ਰਿਮ ਜਨਤਾ ਜਾਂ ਨਾਨਕ ਨਾਮ ਤੇ ਆਇਆ ਗੁਰਮੁਖ ਧਨਵੰਤਾ ਸਲੋਕ ਮਹੱਲਾ ਤੀਜਾ
ਪੜਨਾ ਗੁਣਨਾ ਸੰਸਾਰ ਕੀ ਕਾਰ ਹੈ, ਅੰਦਰ ਤਿਸਨਾ ਵਿਕਾਰ, ਉਮੇ ਵਿੱਚ ਸਭ ਪੜ ਥਕੇ, ਦੂਜੇ ਭਾਏ ਖੁਆਰਾ, ਸੋ ਪੜਿਆ ਸੋ ਪੰਡਿਤ ਬੀਨਾ, ਆਨਾ ਗੁਰਸ਼ਬਦ ਕਰੇ ਵਿਚਾਰ, ਅੰਦਰ ਖੋਜੇ ਤਤ ਲਏ, ਪਾਏ ਮੁਖ ਦੁਆਰ, ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ, ਧਨ ਵਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ, ਮਹੱਲਾ ਤੀਜਾ, ਬਿਨ ਮਨ ਮਾਰੇ ਕੋਈ ਨਾ ਸਿਜੈ, ਵੇਖੋ ਕੋ ਲਿਵਲਾਏ, ਭੇਖ ਤਾਰੀ ਤੀਰਥੀ ਭਵ ਥਕੇ, ਨਾ ਇਹੋ ਮਨ ਮਾਰਿਆ ਜਾਏ, ਗੁਰਮੁਖ ਇਹੋ ਮਨ ਜੀਵਤ ਮਰੇ, ਸੱਚ ਰਹੇ ਲਿਵਲਾਏ, ਨਾਨਕ ਇਸ ਮਨ ਕੇ ਮਨ ਮਲ ਇਉਂ ਉਤਰੇ, ਹੁਮੇ ਸ਼ਬਦ ਜਲਾਏ ਪੌੜੀ, ਹਰ ਹਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦੜਾਵੋ ਇੱਕ ਕਿਨਕਾ, ਹਰ ਹਰ ਸੰਘਾਰ ਬਣਾਵੋ ਹਰ ਜਨ, ਹਰ ਕਾਪੜ ਪਹਿਰੋ ਖਿਮਕਾ, ਐਸਾ ਸੰਘਾਰ ਮੇਰੇ ਪ੍ਰਭਾਵੈ, ਹਰ ਲਾਗੇ ਪਿਆਰਾ ਪ੍ਰੇਮਕਾ, ਹਰ ਹਰ ਨਾਮ ਬੋਲੋ ਦਿਨ ਰਾਤੇ, ਸਭ ਕਿਲਵਿਕ ਕਾਟੇ ਇੱਕ ਪਲਕਾ, ਹਰ ਹਰ ਦਿਆਲ ਹੋਵੇ ਜਿਸ ਉੱਪਰ, ਜੋ ਸੋ ਗੁਰਮੁਖ ਹਰ ਜਪ ਜਿਨਕਾ, ਸਲੋਕ ਮਹੱਲਾ ਤੀਜਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਉ, ਖਲਨੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਣ ਪਾਓ, ਗੁਰਪ੍ਰਸਾਦੀ ਜੀਵਤ ਮਰੇ ਉਲਟੀ ਹੋਵੇ, ਮਤ ਬਦਲਾਓ, ਨਾਨਕ ਮੈਲ ਨਾ ਲੱਗੇ, ਨਾ ਫਿਰ ਜੋਨੀ ਪਾਓ, ਮਹੱਲਾ ਤੀਜਾ, ਚੌ ਜੁਗੀ ਕਲ ਕਾਲੀ ਕਾਂਡੀ, ਇੱਕ ਉੱਤਮ ਪਦਵੀ ਇਸ ਜਗ ਮਾਏ, ਗੁਰਮੁਖ ਹਰ ਕੀਰਤ ਫਲ ਪਾਈਏ, ਜਿਨ ਕੋ ਹਰ ਲਿਖ ਪਾਏ, ਨਾਨਕ ਗੁਰਪ੍ਰਸਾਦੀ ਅਨ ਦਿਨ ਭਗਤ ਹਰ ਉਚਰੇ ਤਾਂ ਉਚਰੇ, ਹਰ ਭਗਤੀ ਮਾਏ ਸਮਾਏ ਪੌੜੀ, ਹਰ ਹਰ ਮੇਲ ਸਾਧ ਜਨ, ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ, ਹਰ ਗੁਣ ਗਾਵਾਂ ਨਿਤ ਹਰ ਗੁਣ ਗਾਵਾਂ ਹਰ ਨਿਤ ਜਵਾਂ, ਗੁਰਮਤੀ ਹਰ ਰੰਗ ਸਦਾ ਮਾਣ, ਹਰ ਜਪ ਜਪ ਔਖਦ ਖਾਦਿਆਂ, ਸਭ ਰੋਗ ਵਾਤੇ ਦੁੱਖਾਂ ਕਹਾਣ, ਜਿਨ ਸਾਸ ਗ੍ਰਾਸ ਨਾ ਬਿਸਰੇ, ਸੇ ਹਰ ਜਨ ਪੂਰੇ ਸਹੀ ਜਾਣ, ਜੋ ਗੁਰਮੁਖ ਹਰ ਰਾਧੇ ਤਿੰਨ ਚੁੱਕੀ ਜਮਕੀ ਜਗਤ ਕਾਣ, ਸਲੋਕ ਮਹੱਲਾ ਤੀਜਾ, ਰੇ ਜਨ ਉਬ ਸਾਰੇ ਦੱਬਿਓ, ਸੁਤਿਆ ਗਈ ਬਿਹਾਏ, ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਉਪਜਿਓ ਚਾਉ, ਸਰੀਰ ਜਲੋ ਗੁਣ ਬਾਰਾ, ਜੋ ਗੁਰ ਕਾਰਗ ਨਾ ਕਮਾਏ, ਜਗਤ ਜਲੰਦਾ ਡਿੱਠ ਮੈਂ, ਹੋਮੇ ਦੂਜੇ ਪਾਏ, ਨਾਨਕ ਗੁਰਸਰਨਾਈ ਉਭਰੇ, ਸੱਚ ਮਨ ਸ਼ਬਦ ਸਿਆਏ, ਮਹੱਲਾ ਤੀਜਾ, ਸ਼ਬਦ ਰਤੇ ਹੋਮੇ ਗਈ, ਸੋਭਾਵੰਤੀ ਨਾਰ, ਪਿਰਕੇ ਭਾਣੇ ਸਦਾ ਚੱਲੇ, ਤਾਂ ਬਣਿਆ ਸਿੰਗਾਰਾ, ਸਿਜ ਸੁਹਾਵੀ ਸਦਾ ਪਿਰ ਰਾਵੇ, ਹਰ ਬਰ ਪਾਇਆ ਨਾਰ, ਨਾ ਹਰ ਮਰੇ ਨਾ ਕਦੇ ਦੁੱਖ ਲਾਗੇ, ਸਦਾ ਸੁਹਾਗਣ ਨਾਰਾ, ਨਾਨਕ ਹਰ ਪ੍ਰਭ ਮੇਲ ਲਈ ਗੁਰ ਕੇ ਤਪਿਆਰ, ਪੌੜੀ ਜਿਨ ਗੁਰ ਗੋਪਿਆ ਆਪਣਾ, ਤੇ ਨਰ ਬਰਿਆਰੀ, ਹਰ ਜੀਓ ਤਿਨਕਾ ਦਰਸ਼ਨ ਨਾ ਕਰੋ, ਪਾਪਿਸ਼ਟ ਤੇ ਆਰੇ, ਉਹ ਕਰ ਕਰ ਫਿਰੇ ਕੁਸੁਧ ਮਨ, ਜਿਉ ਤਰਕਟ ਨਾਰੇ, ਬੜਭਾਗੀ ਸੰਗਤ ਮਿਲੇ, ਗੁਰਮੁਖ ਵਿਸਵਾਰੇ, ਹਰ ਮੇਲੋ ਸਤਿਗੁਰ ਦਿਆ ਕਰ, ਗੁਰ ਹੂੰ ਬਲਿਹਾਰੀ, ਸਲੋਕ ਮਹੱਲਾ ਤੀਜਾ, ਗੁਰਸੇਵਾ ਤੇ ਸੁਖ ਉਪਜੇ, ਫਿਰ ਦੁੱਖ ਨਾ ਲੱਗੇ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾਕਸ਼ ਨਾ ਵਸਾਏ, ਹਰ ਸੇਤੀ ਮਨ ਰਵ ਰਿਆ, ਸੱਚੇ ਰਿਆ ਸਮਾਏ, ਨਾਨਕ ਹੂੰ ਬਲਿਹਾਰੀ ਤਿੰਨ ਕੋ, ਜੋ ਚੱਲਣ ਸਤਿਗੁਰ ਭਾਏ, ਮਹੱਲਾ ਤੀਜਾ, ਬਿਨ ਸਭ ਦੇ ਸੁਧ ਨਾ ਹੋਵੇ, ਜੇ ਨੇਕ ਕਰੇ ਸਿੰਗਾਰ, ਸਿੰਗਾਰ ਫਿਰ ਕੀ ਸਾਰ ਨਾ ਜਾਣੀ, ਦੂਜੇ ਪਾਏ ਪਿਆਰ, ਸਾਖ ਸੁਧ ਸਾਖ ਲੱਖਣੀ, ਨਾਨਕ ਨਾਰੀ ਵਿੱਚ ਕੁਨਾਰ, ਪੌੜੀ ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬੈਣੀ, ਹਰ ਨਾਮ ਧਿਆਈ ਹਰ ਉਚਰਾਂ, ਹਰ ਲਾਹਾ ਲੈਣੀ, ਜੋ ਜਪਦੇ ਹਰ ਹਰ ਦਿਨ ਸਰਾਤ, ਤੈਨੂੰ ਕਰ ਬੈਣੀ, ਜਿਨ ਸਤਿਗੁਰ ਮੇਰਾ ਪਿਆਰਾ ਰਾਧਿਆ, ਤਿੰਨ ਜਨ ਦੇਖਾ ਨੈਣੀ, ਹੂੰ ਵਾਰਿਆ ਆਪਣੇ ਗੁਰੂ ਕੋ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ, ਸਲੋਕ ਮਹੱਲਾ ਚੌਥਾ, ਹਰ ਦਾਸਨ ਸਿਉ ਪ੍ਰੀਤ ਹੈ, ਹਰ ਦਾਸਨ ਕੋ ਮਿਤ, ਹਰ ਦਾਸਨ ਕੇ ਬਸ ਹੈ, ਜਿਉ ਜੰਤੀ ਕੇ ਬਸ ਜਨਤਾ, ਹਰ ਕੇ ਦਾਸ ਹਰ ਧਿਆਈਏ, ਹਰ ਕੇ ਪ੍ਰੀਤਮ ਸਿਉ ਨੇਉ, ਕਿਰਪਾ ਕਰਕੇ ਸੁਣੋ ਪ੍ਰਭ, ਸਭ ਜਗ ਮੈਂ ਵਰਸੇ ਮੇਹੋ, ਹੋ ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ, ਜਨ ਕਾ ਜੈਕਾਰ ਕਰਾਈ, ਸੋ ਹਰ ਜਨ ਨਾਮ ਤੇ ਆਈਂਦਾ, ਹਰ ਹਰ ਜਨ ਇੱਕ ਸਮਾਨ, ਜਨ ਨਾਨਕ ਹਰ ਕਾ ਦਾਸ ਹੈ, ਹਰ ਰਾਜ ਪੈਜ ਰੱਖੋ ਭਗਵਾਨ, ਮਹੱਲਾ ਚੌਥਾ, ਨਾਨਕ ਪ੍ਰੀਤ ਲਾਈ ਤਿੰਨ ਸੱਚੇ, ਤਿਸ ਬਿਨ ਰਹਿ ਨਾ ਜਾਈ, ਸਤਿਗੁਰ ਮਿਲੇ ਤਾਂ ਪੂਰਾ ਪਾਈਏ, ਹਰ ਰਸ ਰਸਨ ਰਸਾਈ ਪੌੜੀ, ਰਹਿਣ ਦਿਨ ਸ ਪ੍ਰਭਾਤ ਤੂੰ ਹੀ ਗਾਵਣਾ, ਜੀ ਜੰਤ ਸਰਬੱਤ ਨਾ ਤੇਰਾ ਤੇ ਆਵਣਾ,
ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਾਂ ਨਾਨਕ ਸਦ ਵਲਿਹਾਰ ਬਲ ਬਲ ਜਾਵਣਾ ਸਲੋਕ ਮਹਲਾ ਚੌਥਾ ਅੰਤਰ ਗਿਆਨ ਭਈ ਮਤ ਮਾਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਤਰ ਕਪਟ ਸਭ ਕਪਟੋ ਕਰ ਜਾਣੇ ਕਪਟੇ ਖਪੇ ਖਪਾਏ ਸਤਿਗੁਰ ਕਾ ਪਾਣਾ ਚੇਤਨ ਆਵੈ ਆਪਣੇ ਸੁਆਏ ਫਿਰ ਆਏ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਈ ਮਹੱਲਾ ਚੌਥਾ ਮਨਮੁਖ ਮਾਇਆ ਮੋਹੇ ਬਿਆਪੇ ਦੂਜੇ ਪਾਏ ਮਨੁਆ ਥਿਰ ਨਾਏ ਅਨ ਦਿਨ ਜਤ ਰਹੇ ਦਿਨ ਰਾਤੀ ਹੋਮੇ ਖਪੇ ਖਪਾਏ ਅੰਤਰ ਲੋਭ ਮਹੰਗ ਵਾਰਾ ਤਿਨਕੇ ਨਿਕਟ ਨਾ ਕੋਈ ਜਾਏ ਉਹ ਆਪ ਦੁਖੀ ਦੁਖ ਸੁਖ ਕਬੂ ਨ ਪਾਵੇ ਜਨ ਮਰੇ ਮਰ ਜਾਏ ਨਾਨਕ ਬਖਸ਼ ਲਏ ਪ੍ਰਭ ਸਾਚਾ ਜੇ ਗੁਰਚਰਨੀ ਚਿਤ ਲਾਹੇ ਪੌੜੀ ਸੰਤ ਭਗਤ ਪ੍ਰਵਾਨ ਜੋ ਪ੍ਰਭ ਪਾਇਆ ਸੋਈ ਬਿਚਕਣ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਸਲੋਕ ਮਹਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਤਨ ਮਨ ਤਨ ਨਾਮ ਸਮਾਏ ਨਾਮੋ ਚਿਤ ਬੇ ਨਾਮ ਪੜੇ ਨਾਮ ਰਹੇ ਲਿਵਲਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਸਤਿਗੁਰ ਮਿਲੀਏ ਨਾਮ ਉਪਜੇ ਤਿਸਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ ਮਹਲਾ ਚੌਥਾ ਮਹਲਾ ਚੌਥਾ ਸਤਿਗੁਰ ਪੁਰਖ ਜੇ ਮਾਰਿਆ ਭਰਮ ਭਰਮਿਆ ਕਰ ਛੋੜ ਗਿਆ ਉਸ ਪਿੱਛੇ ਬੱਜੇ ਫੱਕੜੀ ਮੋਹ ਕਾਲਾ ਅੱਗੇ ਪਿਆ ਉਹ ਸਾਰਲ ਵਰਲ ਮੂੰਹੋਂ ਨਿਕਲੇ ਨਿਤ ਚੁੱਗੂ ਸੁੱਟਦਾ ਮੂਆ ਕਿਆ ਹੋਵੇ ਕਿਸੇ ਦੀ ਜੇ ਕੀਤੇ ਜਾ ਤੁਰ ਕਿਰਤ ਉਸਦਾ ਇਹੋ ਜਿਹਾ ਪਿਆ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਰ ਕਿਸੇ ਨਾ ਭਾਵੇ ਵੇਖੋ ਭਾਈ ਵਡਿਆਈ ਹਰ ਸੰਤ ਸੁਆਮੀ ਆਪਣੇ ਕੀ ਜੈਸਾ ਕੋਈ ਕਰੇ ਤੈਸਾ ਕੋਈ ਪਾਵੇ ਇਹੋ ਬ੍ਰਹਮ ਵਿਚਾਰ ਹੋਵੇ ਦਰ ਸਾਚੇ ਅੱਗੋਂ ਦੇ ਜਨ ਨਾਨਕ ਆਖ ਸੁਣਾਵੇ ਪੌੜੀ ਗੁਰ ਸੱਚੇ ਬੱਧਾ ਦੇ ਥੇ ਹੋ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰਚਰਨੀ ਮਨ ਰਤੇ ਗੁਰ ਕਿਰਪਾਲ ਬੇਅੰਤ ਅਵਗਣ ਸਭ ਹੱਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ ਨਾਨਕ ਸਦ ਵਲਿਆਰ ਜਿਸ ਗੁਰ ਕੇ ਗੁਣ ਇੱਤੇ ਸਲੋਕ ਮਹਲਾ ਪਹਿਲਾ ਤਾਂ ਕਿਰਜਾਈ ਲਿਖਿਆ ਪਾਏ ਅਵ ਕਿਆ ਕੀਜੇ ਪਾਂਡੇ ਹੁਕਮ ਹੋਆ ਅਸਲ ਤਦੇ ਹੋਏ ਨਿਬੜਿਆ ਹੰਡੇ ਜੀ ਕਮਾਂਦੇ ਮਹੱਲਾ ਦੂਜਾ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੇ ਪੌੜੇ ਸਭੇ ਗੱਲਾਂ ਆਪ ਥਾਟ ਬਹਾਲੀਆਂ ਨਾ ਆਪੇ ਰਚਨ ਰਚਾਏ ਆਪੇ ਹੀ ਕਾਲੀਆਂ ਨਾ ਆਪੇ ਜੰਤ ਪਾਏ ਆਪ ਪ੍ਰਿਤ ਪਾਲੀਆਂ ਨਾ ਦਾਸ ਰੱਖੇ ਕੰਠ ਲਾਏ ਨਦਰ ਨਿਹਾਲਿਆ ਨਾ ਨਾਨਕ ਭਗਤਾਂ ਸਦਾ ਆਨੰਦ ਭਾਉ ਦੂਜਾ ਜਾਲਿਆ ਨਾ ਸਲੋਕ ਮਹੱਲਾ ਤੀਜਾ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨ ਪਚੋ ਤਾਏ ਹੂੰ ਹਰ ਕੇ ਸਦ ਬਲਿਹਾਰ ਨੇ ਜਿਤ ਸੇਵੀਏ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੇ ਹੋ ਮੈਂ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਤੇ ਆਇਨ ਤੇ ਨਿਜ ਕਰ ਵਾਸ ਹੈ ਜੁਗ ਜੁਗ ਸੋਭਾ ਹੋਏ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਅਕਰਤੇ ਮੈਂ ਤੁਦਵੇ ਨੇ ਅਵਰ ਨਾ ਕੋਏ ਤੁਦ ਆਪੇ ਸਿਰ ਸਿਰਜਣ ਆਪੇ ਫੁਨ ਗੋਏ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਏ ਵਡਿਆਈ ਗੁਰਮੁਖ ਦੇ ਪ੍ਰਭਾਰ ਪਾਵੇ ਸੋਏ ਗੁਰਮੁਖ ਨਾਨਕ ਰਾਧਿਆ ਸਭ ਆਖੋ ਧਨ ਧਨ ਧਨ ਗੁਰ ਸੋਈ ਸੁਧ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਬੁੱਤ ਪੂਜ ਬੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਏ ਓਲੇ ਜਾਰੇ ਓਲੇ ਗਾਡੇ ਤੇਰੀ ਕਤ ਕੋ ਦੂ ਨਾ ਪਾਏ ਮਨ ਰੇ ਸੰਸਾਰ ਅੰਧ ਹੈ ਗਹਿਰਾ ਚੌਂ ਦਿਸ ਪਸਰਿਓ ਹੈ ਜਮ ਜੇਵਰਾਰਾ ਕਵਿਤ ਪੜੇ ਪੜ ਕਵਿਤਾ ਮੂਏ ਕੱਪੜ ਕਦਾਰੇ ਜਾਏ ਜਟਾ ਧਾਰ ਤਰ ਜੋਗੀ ਮੂਏ ਤੇਰੀ ਗਤ ਇਨੇ ਨਾ ਪਾਏ ਦਰਬ ਸੰਚ ਸੰਚ ਰਾਜੇ ਮੂਏ ਗਡਲੇ ਕੰਚਨ ਭਾਰੀ ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੇ ਰਾਮ ਨਾਮ ਬਿਨ ਸਭੇ ਬਗੁੱਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਏ ਕਹੇ ਉਪਦੇਸ਼ ਕਬੀਰਾ ਜਬ ਜਰੀਏ ਤਬ ਹੋਏ ਭਸਮ ਤਨ ਰਹੇ ਕਿਰਮ ਦਲ ਖਾਏ ਕਾਚੀ ਗਾਗਰ ਨੀਰ ਭਰਤ ਹੈ ਇਹਾਂ ਤਨ ਕੀ ਇਹ ਬਡਾਏ ਕਾਏ ਭਈਆ ਫਿਰ ਤੋ ਫੁੱਲਿਆ ਫੁੱਲਿਆ ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ ਰਾਮ ਜਿਉਂ ਮਧੁ ਮੱਖੀ ਜਿਉਂ ਮਧੁ ਮੱਖੀ ਤਿਉਂ ਸਟੋਰ ਰਸ ਜੋਰ ਜੋਰ ਤਨ ਕੀ ਆ
ਮਰਤੀ ਬਾਹਰ ਲਿਓ ਲਿਓ ਕਰੀਏ ਭੂਤ ਰਹਿਣ ਕਿਉਂ ਦੀਆ ਦੇਰੀ ਲੋ ਬਰੀ ਨਾਰ ਸੰਗ ਪਈ ਆਗੇ ਸਜਨ ਸਹੇਲਾ ਮਰ ਘਟ ਲੋ ਸਭ ਲੋਗ ਕੁਟੰਬ ਪਿਓ ਆਗੇ ਹੰਸ ਕੇਲਾ ਕਹਿਤ ਕਬੀਰ ਸੁਣੋ ਰੇ ਪ੍ਰਾਣੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉ ਨਰਨੀ ਭਰਮ ਸੂਆ ਵੇਦ ਪ੍ਰਾਣ ਸਭ ਮਤ ਸੁਣ ਕੇ ਕਰੀ ਕਰਮ ਕੀ ਆਸਾ ਕਾਲ ਗ੍ਰਸ ਸਭ ਲੋਕ ਸਿਆਨੇ ਉਠ ਪੰਡਿਤ ਪੈ ਚਲੇ ਨਿਰਾਸਾ ਮਨ ਰੇ ਸਰਿਓ ਨ ਏਕੇ ਰਾ ਕਾਜਾ ਪਿਓ ਨ ਰਗਪਤ ਰਾਜਾ ਰਾਮ ਬਨ ਖੰਡ ਜਾਏ ਜੋਗ ਤਪ ਕੀਨੇ ਕੰਧ ਮੂਲ ਚੁਨ ਕਾਇਆ ਨਾਦੀ ਬੇਦੀ ਸਭ ਦੀ ਮੋਨੀ ਜਮਤੇ ਜਮ ਕੇ ਪਟੇਲ ਕਾਇਆ ਭਗਤ ਨਾਰ ਦੀ ਹਿਰਦੇ ਨ ਆਈ ਕਾਸ਼ ਕੁਸ਼ ਤਨ ਦੀਨਾ ਰਾਗ ਰਾਗਨੀ ਭਿੰਡ ਹੋਏ ਟਿੰਬ ਹੋਏ ਬੈਠਾ ਉਨ ਹਰ ਪਹਿ ਕਿਆ ਲੀਨਾ ਪਰਿਓ ਕਾਲ ਸਭੇ ਜਗ ਉਪਰ ਮਹੇ ਲਿਖੇ ਭਰਮ ਗਿਆਨੀ ਕਹ ਕਬੀਰ ਜਨ ਪਹੇ ਖਾਲਸੇ ਪ੍ਰੇਮ ਭਗਤ ਦੈ ਜਾਨੇ ਕਰ ਦੂਜਾ ਦੋਇ ਦੋਇ ਲੋਚਨ ਪੇਖਾਂ ਹੂੰ ਹਰ ਬਿਨ ਔਰ ਨਾ ਦੇਖਾਂ ਨੈਣ ਰਹੇ ਰੰਗ ਲਾਏ ਅਬ ਬਹਿ ਗੱਲ ਕਹਿ ਨ ਜਾਏ ਹਮਰਾ ਭਰਮ ਗਿਆ ਪੋ ਭਾਗਾ ਜਬ ਰਾਮ ਨਾਮ ਚਿਤ ਲਾਗਾ ਰਾਉ ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸੇ ਆਈ ਬਾਜੀਗਰ ਸਵਾਂਗ ਸਕੇਲਾ ਆਪਣੇ ਕਰ ਲਵੇ ਕੇਲਾ ਆਪਣੇ ਰੰਗ ਰਵੇਰ ਕੇਲਾ ਕਥਨੀ ਕਹਿ ਭਰਮ ਨ ਜਾਈ ਸਭ ਕਥ ਕਥ ਰਹੀ ਲੁਕਾਈ ਜਾਂ ਕੋ ਗੁਰਮੁਖ ਆਪ ਬਜਾਈ ਤਾਂ ਕੀ ਹਿਰਦੇ ਤਾਂ ਕੇ ਹਿਰਦੇ ਰਿਹਾ ਸਮਾਈ ਗੁਰ ਕਿੰਚਿਤ ਕਿਰਪਾ ਕਿੰਨੀ ਸਭ ਤਨ ਮਨ ਦੇ ਹਰ ਲੀਨੀ ਕਹੇ ਕਬੀਰ ਰੰਗ ਰਾਤਾ ਮਿਲਿਓ ਜਗ ਜੀਵਨ ਦਾਤਾ ਜਾਂ ਕੇ ਨਿਗਮ ਦੁੱਧ ਕੇ ਠਾਟਾ ਸਮੁੰਦ ਬਲੋਵਨ ਕੋ ਮਾਟਾ ਤਾਂ ਕੀ ਹੋ ਬਲੋਵਨ ਆਰੀ ਕਿਉਂ ਮੇਟੇ ਕੋ ਸ਼ਾਸ਼ਤ ਹੋ ਤੁਹਾਰੇ ਚੇਰੀ ਤੂੰ ਰਾਮ ਨ ਕਰ ਸਪਤਾਰਾ ਜਗ ਜੀਵਨ ਪ੍ਰਾਨ ਧਾਰਾ ਰਾਮ ਤੇਰੇ ਗਲੇ ਤੋਕ ਪੱਗ ਬੇਰੀ ਤੂੰ ਘਰ ਘਰ ਮਈਏ ਫੇਰੀ ਤੂੰ ਅਜੋ ਨਚੇਤ ਸਚੇਰੀ ਤੂੰ ਜਮ ਜਪਰੀ ਹੈ ਹੇਰੀ ਪ੍ਰਭ ਕਰਨ ਕਰਾਵਨ ਹਾਰੀ ਕਿਆ ਚੇਰੀ ਹੱਥ ਵਿਚਾਰੀ ਸੋਈ ਸੋਈ ਜਾਗੇ ਜਿਤ ਲਾਈ ਤਿਤ ਲਾਗੇ ਚੇਰੀ ਤੈ ਸਮਤ ਕਹਾਂ ਤੇ ਪਾਈ ਜਾਂ ਤੇ ਭਰਮ ਕੀ ਲੀਕ ਮਟਾਈ ਸੋ ਰਸ ਕਬੀਰੇ ਜਾਣਿਆ ਮੇਰੋ ਗੁਰ ਪ੍ਰਸਾਦ ਮਨ ਮਾਨਿਆ ਜੇ ਵਾਜ ਨ ਜੀਆ ਜਾਈ ਹੂੰ ਜੋ ਮਿਲੇ ਤਾਂ ਘਰ ਕਾਏ ਸਦ ਜੀਵਨ ਭਲੋ ਕਹਾਈ ਮੂਹੇ ਬਿਨ ਜੀਵਨ ਨਾਈ ਅਬ ਕਿਆ ਕਥੀਏ ਗਿਆਨ ਵਿਚਾਰਾ ਨਿਜ ਨਿਰਕਤ ਗਤ ਬਿਹਾਰਾ ਰਹਾਉ ਕਸ ਕੁਮਕ ਕਚੰਦਨ ਗਾਰਿਆ ਬਿਨ ਨੈਨੋ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬਿਨ ਰਾਹਰ ਨਗਰ ਵਸਾਇਆ ਜਾਚਕ ਜਨ ਦਾਤਾ ਪਾਇਆ ਸੋ ਦੀਆ ਨ ਦੀ ਜਾਈ ਰਖਾਇਆ ਸੋ ਦੀਆ ਨ ਜਾਈ ਖਾਇਆ ਛੋੜਿਆ ਜਾਏ ਨ ਮੁਕਾ ਔਰਨ ਪਹਿ ਜਾਨਾ ਚੁਕਾ ਜੋ ਜੀਵਨ ਮਰਨਾ ਜਾਣੇ ਸੋ ਪੰਜ ਸੈਲ ਸੁਖ ਮਾਨੇ ਕਬੀਰੇ ਸੋ ਤਨ ਪਾਇਆ ਹਰ ਪੇਟ ਤੇ ਆਪ ਮਿਟਾਇਆ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪਰਾਨਾ ਸੁਣੀਏ ਪੜੇ ਸੁਨੇ ਕਿਆ ਹੋਏ ਜੋ ਸਹਿਜਨ ਮਿਲਿਓ ਸੋਏ ਹਰ ਕਾ ਨਾਮ ਨ ਜਪ ਸਗਵਾਰਾ ਕਿਆ ਸੋਚੇ ਵਾਰ ਗਵਾਰਾ ਰਹਾਉ ਅੰਧਿਆਰੇ ਦੀਪਕ ਚਈਏ ਇੱਕ ਵਸਤੇ ਗੋਚਰ ਲਈਏ ਵਸਤੇ ਗੋਚਰ ਪਾਈ ਘਟ ਦੀਪਕ ਰਿਹਾ ਸਮਾਏ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ ਮਨ ਮਾਨੇ ਲੋਕ ਨਾ ਭਤੀਜੇ ਨਾ ਭਤੀਜੇ ਤੋ ਕਿਆ ਕੀਜੈ ਹਿਰਦੇ ਕਪਟਮੁਖ ਗਿਆਨੀ ਝੂਠੇ ਕਹਾਂ ਬਲੋਪਸ ਪਾਨੀ ਕਾਇਆ ਮਾਂ ਜਿਸ ਕੌਨ ਗੁਨਾ ਜੋ ਘਟ ਪੀਤਰ ਹੈ ਮਲਨਾ ਰਾਮ ਲੋਕੀ ਲੋਕੀ ਅੜਸਠ ਤੀਰਥ ਨਾਏ ਕੌਰਾ ਪੰਨ ਤੋਰ ਨਾ ਜਾਏ ਕਹੇ ਕਬੀਰ ਬਚਾਰੀ ਭਵ ਸਾਗਰ ਪਾ ਤਾਰ ਮਰਾਰੀ ਸੋਰਟਾ ਇਕ ਓਂਕਾਰ ਸਤਿਗੁਰ ਪ੍ਰਸਾਦ ਬਹੁ ਪ੍ਰਪੰਚ ਕਰ ਧਨ ਪਰ ਧਨ ਲਿਆਵੈ ਸੁਧਾਰਾ ਪੈ ਆਨ ਉਲਟਾਵੈ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਅੰਤਨ ਵੀਰਾ ਤੇਰੇ ਜੀ ਪਹਿ ਲੀਜੇ ਰਾਉ ਛਿਨ ਛਿਨ ਤਨ ਸੀਜੇ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੇ ਰਾਮ ਕੀ ਨਾ ਜਪੇ ਸੁਬੇਰਾ ਸੰਤੋ ਮਨ ਪਵਨੇ ਸੁਖ ਬਨਿਆ ਕਿਸ ਯੋਗ ਪ੍ਰਾਪਤ ਗਨਿਆ ਰਾਉ ਗੁਰਦਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਹ ਲੀਏ ਦਰਵਾਜੇ ਬਾਜੀ ਲੀਏ ਅਨਹਦ ਵਾਜੇ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਉਬਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ ਜੋ ਜਾਣਿਆ ਤੋ ਮਨ ਮਾਨਿਆ ਰਾਗ ਸੋਟ ਭੁੱਖੇ ਭਗਤ ਨ ਕੀਜੇ ਜੈ ਮਾਲਾ ਆਪਣੀ ਲੀਜੇ ਹੂੰ ਮਾਂਗੂ ਸੰਤਨ ਰੇਨਾ ਮੈਂ ਨਾਹੀ ਕਿਸੇ ਕਾ ਦੇਣਾ ਮਾਧੋ ਕੈਸੀ ਬਨੇ ਤੁਮ ਸੰਗੇ ਆਪਨ ਦੇਹੋ ਤੁਲੇ ਵੋ ਮੰਗੇ ਰਾਮ
दो सिर मांगू चूना पाओ की हो संग लूना अध सिर मांगू दाले मुख दोनों भक्त जिवाले खाट मांगू सह पाई सहरा सिरहाना अवरत लाई उपर को मांगू खीदा तेरे भक्त करे जन थीदा मैं कीता नाही मैं नाही कीता लभो इक नाउ तेरा मैं पबो कहे कबीर मन मानिया तो हर जानिया राग सोरट बाणी भगत नाम देव जी की कर दूजा इक अंकार सतगुर प्रसाद जब देखा तब गावा तो जन तीरज पावा नाद समालिए रे सतगुर पीटले देवा रहा जय चिल मेर कार संता तय अनद शब्द बजंता ज्योति ज्योत समानी मैं गुर प्रसादी जानी रतन कमल कोठड़ी चमत्कार चमकार बिजल तेई नेरे नाही दूर निज आत्मे रिया भरपूरा जय अनहद सूरज आरा तय दीपक जले शारा गुर प्रसादी जानिया जन नामा सहज समानिया कर चौथा सुरठ पाड़ पड़ोसन पूछ लै नामा कह पहचान शवावे शवाई हो तो पै दुगनी मजूरी देवो तो मोह को बेडी देव बताई हो रिबाई बेडी देन न जाई देख बेडी रिहो समाई हमारे बेडी प्राण धारा राम बेडी त्रीत मजूरी मांगे जो को शान शबावे हो लोग टंब सबू ते तोरे तो आपन बेडी आवे हो ऐसो बेडी वर्ण साकू सब अंतर सब ठाई हो गुंगे महा अमृत रस चाखया पूछे कह न जाई हो बेडी के गुण सुन री बाई जल्द बाद त्रु था प्यो हो नामे के स्वामी सी बहोरी लंक पीखन पाप्यो हो सोट कर तीजा अनमड़िया मंदल बाजे बिन सावन कनहर गाजे बादल बिन बरखा होए जो तत बिचारे कोए मोको मिलियो राम सनेई जे मिलिए देस दे राव मेर पारस कंचन होया मुख मनसा रतन पर होया निज पाओ पिया परम भागा गुर पूछे मन पते आगा जल पीतर कुंभ समानिया सब राम एक कर जानिया गुर चेले है मन मानिया जन नामे तत पछानिया राग सोरठ बाणी भगत रविदास जी के इक ओंकार सतगुर प्रसाद जम होते तब जम हम होते तब तू नाई अब तू ही मैं नाई अनल अगम जैसे लहर में उदत जल केवल जल माहे माधवे क्या कहिए परम ऐसा माधवे क्या कहिए परम ऐसा जैसा मानिय हुए न तैसा राम नरपते एक से घासन सोया सुपने पिया पिखारी अशत राज विसरत दुख पाया सोगत पहे हमारे राज प्यंग प्रसंग जैसे है अब कुछ मरमन जनाया नाया अनक कन अनक कटक जैसे भूल परे अब करते कह न आया सर्वे एक नेके स्वामी सब कट पुगबे सोई कहे रविदास हाथ तै हाथ पै नेरे सहजे होए सो होए जो हम बाधे मोह पास हम प्रेम बंधन तुम बाधे अपने छूटन को जतन करो हम छूटे तुम आराधे माधवे जानत हो जैसी तैसी अब कहाँ करोगे ऐसे राम मीन पकड़ पाक्यो वर काढ़ो राध कियो बानी खंड खंड कर पूजन कीनो तो बिसरियो पानी तो ना बिसरियो पानी आपन बापे नाही किसे को पावन को हर राजा मोह पट सब जगत व्याप्यो भक्त नहीं संतापा कह रविदास भक्त एक बाडी अब एक आस्यो कहिए जा कारण हम तुम आराधे सो दुख अजहो सहिए दर्लभ जन्म पुन फल पायो बिरता जात विवेके राजे इंद्र समसर गए आसन बिन हर भक्त कहो कह लेके ना बिचारियो राजा राम को रास जे रस अनस बिसर जाही राम जान जान पहे हम भावर सोच सोच दिस आ जाई इंद्री बस इंद्री सबल निबल विवेक बुद्ध परमार्थ प्रवेश नहीं कहियत आन अचियरत अन कछ समझन परे अपर माया कह रविदास उदास दास मत पहर कोप करो जी दया सुख सागर सुरतर चितामन काम तेन बस जाके चार पदार्थ अष्ट सदा सिद्ध नव निध कर तल ताके हर हर हर ना जपे रसना अवर सब त्याग बचन रचना राव नाना ख्याल पुराण बेद बिद चौतीस अखर माही ब्यास विचार कहो परमारथ राम नाम सर नाही
ਸਹਿਜ ਸਮਾਧ ਉਪਾਦ ਰਹਿਤ ਪੁੰਨ ਵੱਡੇ ਭਾਗ ਲਿਵ ਲਾਗੀ ਕਹਿ ਰਵਿਦਾਸ ਪ੍ਰਗਾਸ ਹਿਰਦੇ ਤਰ ਜਨਮ ਮਰਨ ਪੈ ਭਾਗੇ ਜੋ ਤੋ ਗਿਰਬਰ ਤੋ ਹਮ ਮੋਰਾ ਜੋ ਤੁਮ ਚੰਦ ਤੋ ਹਮ ਪਏ ਹੈ ਚਕੋਰਾ ਮਾਧਵੇ ਤੁਮ ਤਾਂ ਤੋਰੋ ਤੋਂ ਹਮ ਨਹੀਂ ਤੋਰੇ ਤੁਮ ਸਿਉ ਤੋਰ ਕਵਨ ਸਿਉ ਜੋਰੇ ਰਾਮ ਜੋ ਤੁਮ ਦੀਵਰਾ ਹੂੰ ਤਾਂ ਹੂੰ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰਥ ਤੋ ਹਮ ਜਾਤੇ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੇ ਜੈ ਜੈ ਜਾਊ ਤਾਂ ਤੇਰੀ ਸੇਵਾ ਤੁਮ ਸੋ ਠਾਕਰ ਅਵਰ ਨਾ ਦੇ ਔਰ ਨਾ ਦੇਵਾ ਤੁਮਰੇ ਭਜਨ ਕਟੇ ਜਮ ਫਾਸਾ ਭਗਤ ਹਿਤ ਗਾਵੇ ਰਵਿਦਾਸਾ ਜਲ ਕੀ ਪੀਤ ਪਵਨ ਕਾ ਫੰਦਾ ਰਕਤ ਬੂੰਦ ਕਾ ਗਾਰਾ ਹਾਂਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਬਰ ਪੰਖ ਬਸੇਰਾ ਰਾਮ ਰਾਖੋ ਕੰਧ ਸਾਰੋ ਨੀਵਾ ਸਾਡੇ ਤੀਨ ਹੱਥ ਤੇਰੀ ਸੀਵਾ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਇਗ ਭਸਮ ਕੇ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਤ ਕਮੀਨੀ ਹੋਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ਚਮਰੱਟਾ ਗਾਠ ਨ ਜਨਹੀ ਲੋਕ ਡਾਵੈ ਪਨਹੀ ਰਾਮ ਆਰ ਨਹੀਂ ਜੈ ਤੋਪੋ ਨਹੀਂ ਰਾਮ ਵੀ ਠਾਉ ਰੋਪੋ ਲੋਕ ਗੰਠ ਗੰਠ ਕਰਾ ਬਿ ਗੁੱਚਾ ਹੂੰ ਬਿਨ ਗਾਠੇ ਜਾਏ ਪਹੁੰਚਾ ਰਵਿਦਾਸ ਜਪੇ ਰਮ ਨਾਮਾ ਮੋਹਿ ਜਮ ਸਿਉ ਨਾਹੀ ਕਾਮਾ ਰਾਗ ਸੋਰਠ ਬਾਣੀ ਭਗਤ ਭੀਖਣ ਕੀ ਇਕ ਓਂਕਾਰ ਸਤਿਗੁਰ ਪ੍ਰਸਾਦ ਨੈਨੋ ਨੀਰ ਬਹੇ ਤਨ ਕਿੰਨਾ ਪਹਿ ਕੇਸ ਦੁੱਧ ਬਾਨੀ ਰੁੰਧਾ ਕੰਠ ਸ਼ਬਦ ਨਹੀਂ ਉਚਰੇ ਅਵਕਿਆ ਕਰੇ ਭਰਾਨੇ ਰਾਮ ਰਾਏ ਹੋਏ ਬੈਦ ਬਰਨ ਬਾਰੀ ਆਪਣੇ ਸੰਤ ਲਿਓ ਬਾਰੀ ਰਾਮ ਮਾਥੇ ਪੀਰ ਸਰੀਰ ਜਲਨ ਹੈ ਕਲਕ ਕਲੇ ਜੇ ਮਾਈ ਐਸੀ ਬੇਦਨ ਉਪਜ ਖਰੀ ਪਹੀ ਵਾਕਾ ਔਖਦ ਨਾਏ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਏ ਔਖਦ ਜਗ ਸਾਰਾ ਗੁਰਪ੍ਰਸਾਦ ਕਹੇ ਜਨ ਭੀਖਣ ਪਾਵੋ ਮੁਖ ਦੁਆਰਾ ਐਸਾ ਨਾਮ ਰਤਨ ਨਿਰਮੂਲਕ ਪੁੰਨ ਪਦਾਰਥ ਪਾਇਆ ਅਨਕ ਯਤਨ ਕਰ ਹਿਰਦੇ ਰਾਕਿਆ ਰਤਨ ਛਪੇ ਛਪਾਇਆ ਹਰ ਗੁਣ ਕਹਿਤੇ ਕਹਿ ਨ ਜਾਈ ਜੈਸੇ ਗੁੰਗੇ ਕੀ ਮਠੇ ਆਈ ਰਾਮ ਰਤ ਰਸਨਾ ਰਮਤ ਸੁਨੂ ਸੁਖ ਸਰਵਣਾ ਚਿਤ ਚੇਤੇ ਸੁਖ ਹੋਏ ਕਉ ਭਈਖਣ ਦੋਇ ਨੈਣ ਸੰਤੋਖੇ ਜੈ ਦੇਖਾਂ ਤੈ ਸੋਏ ਧਨਾਸਰੀ ਮਹਲਾ ਪਹਿਲਾ ਘਰ ਪਹਿਲਾ ਚੌਪ ਦੇ ਇਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਹਿ ਭੰਗੁਰ ਪ੍ਰਸਾਦ ਜਿਉ ਡਰਤ ਹੈ ਆਪਣੇ

ਅੰਦਿਨ ਸਾਹਿਬ ਸੇਵੀਏ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਰ ਉਤਾਰਾ ਹੋਏ ਦਿਆਲ ਤੇਰੇ ਨਾਮ ਤਰਾਂ ਸਦ ਕੁਰਬਾਨੇ ਜਾਉ ਰਾਉ ਸਰਬੰਗ ਸਾਚਾ ਏਕ ਹੈ ਦੂਜਾ ਨਾਹੀਂ ਕੋਏ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਦ ਵਾਜ

0: ਰਾਵਣ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਾਉ ਧਨਾਸਰੀ ਮਹੱਲਾ ਪਹਿਲਾ ਹਮ ਆਦਮੀ ਹਾਂ ਇੱਕ ਦਮੇ ਮੋਹਲਤ ਪੋ ਮੋਹਤ ਨਾ ਜਾਨਾ ਨਾਨਕ ਬਿਨਵੇ ਤਿਸੇ ਸਰੀਬੋ ਜਾਂ ਕੇ ਜੀ ਪਰਾਨਾ ਅੰਧੇ ਜੀਵਨਾ ਵਿਚਾਰ ਦੇਖ ਕੇਤੇ ਕੇ ਦਿਨਾ ਰਾਉ ਸਾਸ ਮਾਸ ਸਭ ਜੀਓ ਤੁਮਾਰਾ ਤੂੰ ਮੈਂ ਕਰਾ ਪਿਆਰਾ ਨਾਨਕ ਸਹਿ ਰੇਵ ਕਹਿਤ ਹੈ ਸੱਚੇ ਪਰਵਿਦ ਗਾਰਾ ਜੇ ਤੂੰ ਕਿਸੇ ਨ ਦੇਈ ਮੇਰੇ ਸਾਹਿਬਾ ਕਿਆ ਕੋ ਕੱਢੇ ਗਹਿਣਾ ਨਾਨਕ ਬਿਨਵੇ ਸੋ ਕਿਛ ਪਾਈਏ ਪੁਰਬ ਲਿਖੇ ਕਾ ਲੈਣਾ ਨਾਮ ਖਸਮ ਕਾ ਚੇਤਨ ਕਿਆ ਕਪਟੀ ਕਪਟਕ ਮਾਣਾ ਜਮ ਦੁਆਰ ਜਾ ਪਕੜ ਚਲਾਇਆ ਤਾਂ ਚੱਲਦਾ ਪਛਤਾਣਾ ਜਬ ਲਗ ਦੁਨੀਆਂ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਪਾਲ ਰਹੇ ਹਮ ਰਹਿ ਨ ਪਾਇਆ ਜੀਵਤ ਆ ਮਰ ਰਹੀਏ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ ਤਪੇ ਆਉ ਜੀੜਾ ਬਿਲ ਲਾਏ ਸਿਰਜ ਸਵਾਰੇ ਸਾਚਾ ਸੋਏ ਤਿਸ ਵਿਸਰੀਏ ਚੰਗਾ ਕਿਉਂ ਹੋਏ ਹਿਕਮਤ ਹੁਕਮ ਨ ਪਾਇਆ ਜਾਏ ਕਿਉਂ ਘਰ ਸਾਚ ਮਿਲੋ ਮੇਰੀ ਮਾਏ ਰਾਮ ਬੱਕਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੇ ਨਾ ਕੋ ਖਾਏ ਲੋਕ ਪਤੀਨੇ ਨਾ ਪਤ ਹੋਏ ਨਾ ਤਾਂ ਪਤ ਰਹੇ ਰਾਖੇ ਜਾ ਸੋਏ ਜੈ ਦੇਖਾ ਤੈ ਰਿਹਾ ਸਮਾਏ ਤੁਜਿਨ ਦੂਜਾ ਨਾਹੀ ਜਾਏ ਜੋ ਕੋ ਕਰੇ ਕੀਤੇ ਕਿਆ ਹੋਏ ਜਿਸ ਨੂੰ ਬਖਸੇ ਸਾਚਾ ਸੋਏ ਹੁਣ ਉੱਠਣ ਚੱਲਣਾ ਮੁਤ ਕੇ ਤਾਲ ਕਿਆ ਮੂੰਹ ਦੇਸਾਂ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਬਿਨ ਨਦਰੀ ਨਾਨਕ ਨਹੀਂ ਕੋਏ ਧਨਾਸਰੀ ਮਹੱਲਾ ਪਹਿਲਾ ਨਦਰ ਕਰੇ ਤਾਂ ਸਿਵਰਿਆ ਜਾਏ ਆਤਮਾ ਦਰਬੇ ਰਹੇ ਲਿਵ ਲਾਏ ਆਤਮਾ ਪਰਮਾਤਮਾ ਇੱਕੋ ਕਰੇ ਅੰਤਰ ਕੀ ਦੁਬਧਾ ਅੰਤਰ ਮਰੇ ਗੁਰਪ੍ਰਸਾਦੀ ਪਾਇਆ ਜਾਏ ਹਰ ਸਿਉ ਚਿੱਤ ਲਾਗੇ ਫਿਰ ਕਾਲ ਨਾ ਖਾਏ ਰਾਉ ਸੱਚ ਸਿਮਰੀਏ ਹੋਵੇ ਪਰਗਾਸ ਤਾਂ ਤੇ ਵਿਖਿਆ ਮਹਿ ਰਹੇ ਉਦਾਸ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ ਐਸੀ ਸੇਵਕ ਸੇਵਾ ਕਰੇ ਜਿਸ ਕਾ ਜੀਉ ਤਿਸੇ ਆਗੇ ਧਰੇ ਸਾਹਿਬ ਭਾਵੇ ਸੋ ਪਰਵਾਨ ਸੋ ਸੇਵਕ ਦਰਗਹਿ ਭਾਵੈ ਮਾਨ ਸਤਿਗੁਰ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਮਤੇ ਕੈਸੇ ਡਰੇ ਪੰਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉ ਧਰੇ ਪਿਆਰ ਤਾਂ ਕੋ ਪਾਵੇ ਮੁਖ ਦੁਆਰ ਜਪ ਤਪ ਸਭ ਇਹੋ ਸ਼ਬਦ ਹੈ ਸਾਰ ਧਨਾਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖੱਪੇ ਬਹੁਤ ਵਿਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਬਹੁਤਾ ਬੋਲਣ ਝੱਕਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਾਮ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਬਾਜੇ ਪਵਨ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਕ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗੇ ਵੈਸਣ ਨਾਹੀ ਜਾਏ ਕਰ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਤਾਉ ਜੇ ਕੋ ਡੁੱਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਿਦ ਤਾਰ ਧਨਾਸਰੀ ਮਹੱਲਾ ਪਹਿਲਾ ਚੋਰ ਸਲਾਏ ਚੀਤ ਨਾ ਭੀਜੇ ਜੇ ਬਦੀ ਕਰੇ ਤਾਂ ਤੁਸ ਨਾ ਛੀਜੇ ਚੋਰ ਕੀ ਆਮਾ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਸੁਣ ਮਨ ਅੰਧੇ ਕੁੱਤੇ ਕੁੜਿਆਰ ਬਿਨ ਬੋਲੇ ਬੁਝੀਏ ਸਚਿਆਰ ਰਾ ਚੋਰ ਸਿਆਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਇੱਕ ਦੋ ਗਾਣਾ ਜੇ ਸਾਥ ਰਖੀਏ ਦੀ ਜੇ ਰਲਾਏ ਜਾ ਪਰਖੀਏ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੈ ਆਪ ਵੀ ਜਾਪੇ ਹੀ ਖਾਵੈ ਜੇ ਵਡਿਆਈਆਂ ਆਪੇ ਖਾਏ ਜੇਹੀ ਸੁਰਤ ਤੇ ਰਹਿ ਜਾਏ ਜੇ ਸੋ ਕੂੜੀਆਂ ਕੂੜ ਕਵਾੜ ਭਾਵੈ ਸਭ ਆਖੋ ਸੰਸਾਰ ਤੁਧ ਭਾਵੈ ਤਾਂ ਦੀ ਪ੍ਰਵਾਨ ਨਾਨਕ ਜਾਣੇ ਜਾਣ ਸੁਜਾਨ ਧਨਾਸਰੀ ਮਹੱਲਾ ਪਹਿਲਾ ਕਾਗਦ ਕਾਇਆ ਕਾਗਦ ਮਨ ਪਰਵਾਣਾ ਸਿਰਕੇ ਲੇਖਨ ਪੜੇ ਆਣਾ ਦਰਗੇ ਕੜੀਏ ਤੀਨੇ ਲੇਖ ਖੋਟਾ ਕਾਮਨਾ ਆਵੇ ਬੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ ਰਾਮ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀ ਕਾਏ ਜੋਗੀ ਜੁਗਤ ਨ ਜਾਣੇ ਅੰਧ ਤੀਨੇ ਉਜਾੜੇ ਕਾ ਬੰਧ ਸੋ ਜੋਗੀ ਜੋ ਜੁਗਤ ਪਛਾਣੇ ਗੁਰਪ੍ਰਸਾਦੀ ਇੱਕੋ ਜਾਣੇ ਕਾਜੀ ਸੋ ਜੋ ਉਲਟੀ ਕਰੇ ਗੁਰਪ੍ਰਸਾਦੀ ਜੀਵਤ ਮਰੇ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਪ ਤਰੇ ਸਗਲੇ ਕੁਲ ਤਾਰੇ ਦਾਨ ਸੰਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲਕ ਹੋਵੈ, ਪੜਿਆ ਬੂਝੇ ਸੋ ਪਰਵਾਨ, ਜਿਸ ਸਿਰ ਦਰਗਹਿ ਕਾ ਨਿਸ਼ਾਨ। ਧਨਾਸਰੀ ਮਹੱਲਾ ਪਹਿਲਾ, ਘਰ ਤੀਜਾ ਇਕਾਰ ਸਤਿਗੁਰ ਪ੍ਰਸਾਦ, ਕਾਲ ਨਾਹੀ ਜੋਗ ਨਾਹੀ, ਨਾਹੀ ਸਤਕਾ ਢੱਬ, ਸਥਾਨ ਸੱਟ ਜਗ ਭ੍ਰਿਸ਼ਟ ਹੋਵੇ, ਭ੍ਰਿਸ਼ਟ ਹੋਏ ਡੁਬਦਾ ਇਵ ਜਗ, ਕਲਮੇ ਰਾਮ ਨਾਮ ਸਾਰ, ਅੱਖੀ ਤਾਂ ਮੀਟੇ ਨੱਕ ਪਕੜੇ, ਠੱਗਣ ਕੋ ਸੰਸਾਰ ਰਾਮ, ਆਂਟ ਸੀਤੀ ਨਾਕ ਪਕੜੇ, ਸੂਝ ਦੇ ਤਿੰਨ ਲੋ, ਮਗਰ ਪਾਛੇ ਕੁਛ ਨਾ ਸੂਝੇ ਇਹ ਪਦਮਾ ਲੋ, ਖਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਪਾਖਿਆ ਗਈ, ਸ੍ਰਿਸ਼ਟ ਸਭ ਇੱਕ ਵਰਨ ਹੋਏ, ਧਰਮ ਕੀ ਗਤ ਰਹੀ, ਅਸ ਸਾਜ ਸਾਜ ਪ੍ਰਾਨ ਸੋਧੇ, ਕਰੇ ਵੇਦ ਵਿਆਸ, ਬਿਨ ਨਾਮ ਹਰ ਕੇ ਮੁਕਤ ਨਾਈ, ਕਹੇ ਨਾਨਕ ਦਾਸ। ਧਨਾਸਰੀ ਮਹੱਲਾ ਪਹਿਲਾ, ਆਰਤੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਗਗਨ ਮੈਂ ਤਾਲ ਰਬ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨ ਜਨਕ ਮੋਤੀ, ਧੂਪ ਮਨ ਲਾਲੋ ਪਵਰ ਚਬਰੂ, ਕਰੇ ਸਗਲ ਬਨਰਾਏ ਪਲੰਤ ਜੋਤੀ, ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਬਜੰਤ ਪੇਰੀ ਰਾਮ, ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੇ, ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੇ, ਸਮੈ ਜੋਤ ਜੋਤ ਹੈ ਸੋਏ, ਤਿਸ ਕਹਿ ਚਾਨਣ ਸਮੈ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅੰਦਿਨ ਮੋਹਿਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗੋ, ਹੋਏ ਜਾ ਤੇਰੇ ਨਾਮ ਬਾਸਾ। ਧਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ,
1: ਆਪਣੇ ਸਤਿਗੁਰ ਕੋ ਸਾਧ ਫਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ, ਸੇਤਨਵੰਤ ਹਰ ਨਾਮ ਲਿਵ ਲਾਏ, ਗੁਰ ਪੂਰੇ ਹਰ ਤਨ ਪ੍ਰਗਾਸਿਆ, ਹਰ ਕਿਰਪਾ ਤੇ ਵਸੇ ਮਨਾਏ, ਰਹਾਓ ਅਵਗਣ ਕਾਟ ਗੁਣ ਹਿਰਦੇ ਸਮਾਏ, ਪੂਰੇ ਗੁਰ ਕੈ ਸਹਿਜ ਸਪਾਏ, ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸਮਾਣੀ, ਏਕ ਅਚਾਰਜ ਜਨ ਦੇਖੋ ਪਾਈ, ਦੁਬਦਾ ਮਾਰ ਹਰ ਮਨ ਵਸਾਈ, ਨਾਮ ਅਮੋਲਕ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੇ ਮਨ ਆਏ, ਸਭ ਮੈਂ ਵਸੇ ਪ੍ਰਭ ਏਕੋ ਸੋਏ, ਗੁਰਮਤੀ ਘਟ ਪ੍ਰਗਟ ਹੋਏ, ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੇ ਮਨ ਮਾਨਿਆ। ਧਨਾਸਰੀ ਮਹੱਲਾ ਤੀਜਾ, ਹਰ ਨਾਮ ਤਨ ਨਿਰਮਲ ਅਤ ਪਾਰਾ, ਗੁਰ ਕੇ ਸਬਦ ਭਰੇ ਭੰਡਾਰਾ, ਨਾਮ ਤਨ ਬਿਨ ਹੋਰ ਸਭ ਵਿਖ ਜਾਣ ਮਾਇਆ, ਮੋਹ ਜਲੇ ਅਭਿਮਾਨ, ਗੁਰਮੁਖ ਹਰ ਰਸ ਚਾਖੇ ਕੋਏ, ਤਿਸ ਸਦਾ ਆਨੰਦ ਹੋਵੇ, ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ, ਰਹਾਉ ਸਬਦ ਦੀਪਕ ਵਰਤੇ ਤਹਿ ਲੋਏ, ਜੋ ਚਾਖੇ ਸੋ ਨਿਰਮਲ ਹੋਏ, ਨਿਰਮਲ ਨਾਮ ਹੋਮੇ ਮਲ ਧੋਏ, ਸਾਚੀ ਭਗਤ ਸਦਾ ਸੁਖ ਹੋਏ, ਜਿਨ ਹਰ ਰਸ ਚਾਖਿਆ ਸੇ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ, ਤਿਸ ਸਦਾ ਹਰਖ ਨਾਹੀਂ ਕਦੇ ਸੋਗ, ਆਪ ਮੁਕਤ ਅਵਰਾ ਮੁਕਤ ਕਰਾਵੇ, ਹਰ ਨਾਮ ਜਪੇ ਹਰ ਤੇ ਸੁਖ ਪਾਵੇ, ਬਿਨ ਸਤਿਗੁਰ ਸਭ ਮੂਹੀ ਬਲਲਾਏ, ਅੰਧਨ ਦੱਜ ਹੈ ਸ਼ਾਂਤ ਨਾ ਪਾਏ, ਸਤਿਗੁਰ ਮਿਲੇ ਸਭ ਤ੍ਰਿਸ਼ਨ ਬੁਝਾਏ, ਨਾਨਕ ਨਾਮ ਸ਼ਾਂਤ ਸੁਖ ਪਾਏ। ਧਨਾਸਰੀ ਮਹੱਲਾ ਤੀਜਾ, ਸਦਾ ਧਨ ਅੰਤਰ ਨਾਮ ਸੰਭਾਲੇ, ਜੀ ਜੰਤ ਜਿਨੇ ਪ੍ਰਤ ਪਾਲੇ, ਮੁਕਤ ਪਦਾਰਥ ਤਿੰਨ ਕੋ ਪਾਏ, ਹਰ ਕਹਿ ਨਾਮ ਰਤੇ ਲਿਵਲਾਏ, ਗੁਰ ਸੇਵਾ ਤੇ ਹਰ ਨਾਮ ਤਨ ਪਾਵੇ, ਅੰਤਰ ਪ੍ਰਗਾਸ ਹਰ ਨਾਮ ਤੇ ਆਵੇ, ਰਹਾਉ ਇਹੋ ਹਰ ਰੰਗ ਕੂੜਾ ਧਨ ਫਿਰ ਹੋਏ, ਸ਼ਾਂਤ ਸਿਗਾਰ ਰਾਵੇ ਪ੍ਰਭ ਸੋਏ, ਹਉਮੈ ਵਿੱਚ ਪ੍ਰਭ ਕੋਈ ਨ ਪਾਏ, ਮੂਲੋਂ ਭੁੱਲਾ ਜਨਮ ਗਵਾਏ, ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ, ਸੇਵਾ ਸਾਚੀ ਨਾਮ ਸਮਾਣੀ, ਸਬਦ ਮਿਲੇ ਪ੍ਰੀਤਮ ਸਦਾ ਤੇ ਆਏ, ਸਾਚ ਨਾਮ ਬੜਭਾਗੀ ਪਾਏ, ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮੈਂ ਲਾਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚਰ ਤੇ ਪ੍ਰਭ ਆਪ ਮਲਾਏ। ਧਨਾਸਰੀ ਮਹੱਲਾ ਤੀਜਾ, ਤੀਜਾ ਜਗ ਮੈਲਾ ਮੈਲੋ ਹੋਏ, ਜਾਏ ਆਵੇ ਜਾਏ ਦੂਜੇ ਲਪਾਏ, ਦੂਜੇ ਪਾਏ ਸਭ ਪਰਜ ਵਗੋਈ, ਮਨਮੁਖ ਚੋਟਾਂ ਖਾਏ ਆਪਣੀ ਪਤ ਖੋਈ, ਗੁਰ ਸੇਵਾ ਤੇ ਜਨ ਨਿਰਮਲ ਹੋਏ, ਅੰਤਰ ਨਾਮ ਵਸੇ ਪਤ ਉੱਤਮ ਹੋਏ, ਰਹਾਓ ਗੁਰਮੁਖ ਉਭਰੇ ਹਰ ਸਰਨਾਈ, ਰਾਮ ਨਾਮ ਰਾਤੇ ਭਗਤ ਦਰੜਾਈ, ਭਗਤ ਕਰੇ ਜਨ ਬੜ ਬੜਿਆਈ, ਪਾਈ ਸਾਚ ਰਤੇ ਸੁਖ ਸਹਿਜ ਸਮਾਏ, ਸਾਚੇ ਕਾ ਗਾਹਕ ਬਿਰਲਾ ਕੋ ਜਾਣ, ਗੁਰ ਕੇ ਸ਼ਬਦ ਆਪ ਪਛਾਣ, ਸਾਚੀ ਰਾਸ ਸਾਚਾ ਵਾਪਾਰ, ਸੋ ਤਨ ਪੁਰਖ ਜਿਸ ਨਾਮ ਪਿਆਰ, ਤਿੰਨ ਪ੍ਰਭ ਸਾਚੇ ਏਕ ਸੱਚ ਲਾਈ, ਉੱਤਮ ਬਾਣੀ ਸ਼ਬਦ ਸੁਣਾਏ, ਪ੍ਰਭ ਸਾਚੇ ਕੀ ਸਾਚੀ ਕਾਰ, ਨਾਨਕ ਨਾਮ ਸਵਾਰਨ ਹਾਰਤਨਾ ਸ੍ਰੀ ਮਹੱਲਾ ਤੀਜਾ, ਜੋ ਹਰ ਸੇਵੈ ਤਿਨ ਵਲ ਜਾਉ, ਤਿਨ ਹਿਰਦੈ ਸਾਚ ਸੱਚਾ ਮੁਖ ਨਾਉ, ਸਾਚੋ ਸਾਚ ਸੰਭਾਲਿਓ ਦੁਖ ਜਾਏ, ਸਾਚੈ ਸ਼ਬਦ ਵਸੇ ਮਨ ਆਏ, ਗੁਰਬਾਣੀ ਸੁਣ ਮੈਲ ਗਵਾਏ, ਸਹਿਜੇ ਹਰ ਨਾਮ ਮਨ ਵਸਾਏ, ਰਹਾਉ ਕੂੜਕ ਸਤ ਤ੍ਰਿਸ਼ਨਾਗਨ ਬਜਾਈ, ਅੰਤਰ ਸ਼ਾਤ ਸਹਿਜ ਸੁਖ ਪਾਏ, ਗੁਰ ਕੈ ਪਾਣੇ ਚੱਲੇ ਤਾਂ ਆਪ ਜਾਏ, ਸਾਚ ਮਹਲ ਆਪੇ ਸਾਚ ਮਹਲ ਪਾਏ, ਹਰ ਗੁਣ ਗਾਏ, ਨਾ ਸ਼ਬਦ ਬੁਝੇ ਨਾ ਜਾਣੇ ਬਾਣੀ, ਮਨ ਮੁਖ ਅੰਧੇ ਦੁਖ ਬਿਹਾਣੀ, ਸਤਿਗੁਰ ਭੇਟੇ ਤਾਂ ਸੁਖ ਪਾਏ, ਹੋਮੇ ਵਿੱਚੋਂ ਠਾਕਰ ਹਾਏ, ਕਿਸ ਨੂੰ ਕਹੀਏ ਦਾਤਾ ਇੱਕ ਸੋਏ, ਕਿਰਪਾ ਕਰੇ ਸਭ ਮਿਲਾਵਾ ਹੋਏ, ਮਿਲ ਪ੍ਰੀਤਮ ਸਾਚੇ ਗੁਣ ਗਾਵਾਂ, ਨਾਨਕ ਸਾਚੇ ਸਾਚਾ ਪਾਵਾਂ, ਤਨਾ ਸ੍ਰੀ ਮਹੱਲਾ ਤੀਜਾ, ਮਨ ਮਰੇ ਤਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ, ਇਹ ਮਨ ਮਰੈ ਦਾਰੂ ਜਾਣੇ ਕੋਏ, ਮਨ ਸ਼ਬਦ ਮਰੇ ਬੂਝੇ ਜਨ ਸੋਏ, ਜਿਸ ਨੂੰ ਬਖਸ਼ੇ ਹਰ ਦੀ ਵਡਿਆਈ, ਗੁਰ ਪ੍ਰਸਾਦ ਵਸੈ ਮਨ ਆਈ, ਰਹਾਓ ਗੁਰਮੁਖ ਕਰਨੀ ਕਾਰ ਕਮਾਵੇ, ਤਾਂ ਇਸ ਮਨ ਕੀ ਸੋਝੀ ਪਾਵੇ, ਮਨ ਮੈਂ ਮਤ ਮੈਗਲ ਮਿਕਦਾਰਾ, ਗੁਰ ਅੰਕ ਸਮਾਰ ਜੀ ਵਾਲਣ ਹਾਰਾ, ਮਨ ਅਸਾਧ ਸਾਧੇ ਜਨ ਕੋਈ, ਅਚਰ ਚਰੇ ਤਾਂ ਨਿਰਮਲ ਹੋਈ, ਗੁਰਮੁਖ ਇਹ ਮਨ ਲਿਆ ਸਵਾਰ, ਹਮੇ ਵਿੱਚੋਂ ਤਜੇ ਵਕਾਰ, ਜੋ ਤੁਰ ਰੱਖਿਆ ਮੇਲ ਮਿਲਾਏ, ਕਦੇ ਨਾ ਵਿਛੜੇ ਸ਼ਬਦ ਸਮਾਏ, ਆਪਣੀ ਕਲਾ ਪੇ ਪ੍ਰਭ

ਬਾਣੀ ਸਿੱਧ ਸਾਧਕ ਤਰਸੇ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕੁਛ ਸਾਚਾ ਸਾਚਾ ਹੈ ਸੋਏ ਉਤਮ ਬ੍ਰਾਹਮ ਪਛਾਣੇ ਕੋਏ ਸੱਚ ਸਾਚਾ ਸੱਚ ਆਪ ਦਰੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਇ ਤਨਾ ਸ੍ਰੀ ਮਹੱਲਾ ਤੀਜਾ ਨਾਵੇ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਤਨ ਜਿਨ ਇੱਕ ਨਾਮ ਲਿਵਲਾਏ ਗੁਰਮਤ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇ ਵਿਚਾਰ ਹਰ ਨਾਮ ਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾਉ ਹਮ ਮੂਰਖ ਮੂਰਖ ਮਨ ਮਾਹੇ ਹੋਮੇ ਵਿੱਚ ਸਭ ਕਾਰ ਕਮਾਏ ਗੁਰ ਪ੍ਰਸਾਦੀ ਹੋਮੇ ਜਾਏ ਆਪੇ ਬਖਸ਼ੇ ਲੈ ਮਿਲਾਏ ਵਿਖਿਆ ਕਾ ਤਨ ਬਹੁਤ ਅਭਿਮਾਨ ਅਹੰਕਾਰ ਡੁਬੇ ਨਾ ਭਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਾਲਾਂ ਹੀ ਸੱਚ ਸੋਈ ਆਪੇ ਸਾਜੇ ਕਰਤਾ ਸੋਏ ਤਿਸ ਬਿੰਦੂ ਜਾ ਅਵਰ ਨਾ ਕੋਈ ਜਿਸ ਸੱਚ ਲਾਏ ਸੋਈ ਲਾਗੇ ਨਾਨਕ ਨਾਮ ਸਦਾ ਸੁਖ ਆਗੈ ਰਾਗ ਤਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਭੀਖ ਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦੇ ਹੋ ਮੰਗਤ ਜਨ ਕਾਉ ਸਦਾ ਰਹੋ ਰੰਗ ਰਾਤਾ ਹੋਂ ਬਲਿਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਹੋਂ ਕੰਨ ਕੰਨ ਸਭਨਾ ਕਾ ਏਕੋ ਅਵਰ ਨਾ ਦੂਜਾ ਕੋਈ ਰਹਾਉ ਬਹੁਤ ਫੇਰ ਪਏ ਕਿਰਪਨ ਕੋ ਅਬ ਕਿਸੇ ਕਿਰਪਾ ਕੀਜੈ ਹੋ ਦਇਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ ਕਰੀਜੈ ਭਣਤ ਨਾਨਕ ਭਰਮ ਪਾਠ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਆ ਤਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵੇ ਸੰਤ ਭਗਤ ਤਿਨਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸਵਾਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕੋ ਬਨਵਾਰੀ ਹਾਂ ਪਾਪੀ ਪਾਥਰ ਨੀ ਡੁਬਤ ਕਰ ਕਿਰਪਾ ਪਾਖਣ ਹਮ ਤਾਰੀ ਰਹਾਉ ਜਨਮ ਜਨਮ ਕੇ ਲਾਗੇ ਵਿਖ ਮੋਰਚਾ ਲਗ ਸੰਗਤ ਸਾਧ ਸਵਾਰੀ ਜਿਉ ਕੰਚਨ ਵੈ ਸੰਤਰ ਤਾਰਿਓ ਮਲ ਕਾਟੀ ਕਟਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰ ਉਰਤਾਰੀ ਹਰ ਹਰ ਹਰ ਔਖਦ ਜਗ ਪੂਰਾ ਜਪ ਹਰ ਹਰ ਹੋਮੇ ਮਾਰੀ ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਤਨਾਸਰੀ ਮਹੱਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨਕਾ ਦੁਖ ਪਰਮ ਭਉ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਹਰ ਕੇ ਨਾਮ ਰਤਾ ਵੈਰਾਗੀ ਹਰ ਹਰ ਕਥਾ ਸੁਣੀ ਮਨ ਪਾਈ ਗੁਰਮਤ ਹਰ ਲਿਬ ਲਾਗੀ ਰਹਾਉ ਸੰਤ ਜਨਾ ਕੀ ਜਾਤ ਹਰ ਸਵਾਮੀ ਤੁਮ ਠਾਕਰ ਹਮ ਸਾਂਗੀ ਜੈਸੀ ਮਤ ਦੇਵੋ ਹਰ ਸਵਾਮੀ ਹਮ ਤੈਸੇ ਬੁਲਗ ਬਲਾਗੀ ਕਿਆ ਹਮ ਕਿਰਮ ਨਾਨ ਨਿਕ ਕੀਰੇ ਤੁਮ ਵੱਡ ਪੁਰਖ ਵਡਾਗੀ ਤੁਮਰੀ ਗਤ ਮਿਤ ਕਹਿ ਨਾ ਸਕੋ ਪ੍ਰਭ ਹਮ ਕਿਉਂ ਕਰ ਮਿਲੇ ਅਪਾਗੀ ਹਰ ਪ੍ਰਭ ਸਵਾਮੀ ਕਿਰਪਾ ਧਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸ ਅੰਦਾਸ ਕਰੋ ਹੋ ਪ੍ਰਭ ਹਮ ਹਰ ਕਥਾ ਕਥਾ ਗੀ ਤਨਾਸਰੀ ਮਹੱਲਾ ਚੌਥਾ ਹਰ ਕਾ ਸੰਤ ਸਤਿਗੁਰ ਸਤਿਪੁਰਖਾ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹੇ ਸੁਣੇ ਸੋ ਮੁਕਤਾ ਹਮ ਤਿਸ ਕਹਿ ਸਤਿਗੁਰ ਬਾਣੀ ਹਰ ਕੇ ਸੰਤ ਸੁਣੋ ਜਸ ਕਾਨੀ ਹਰ ਹਰ ਕਥਾ ਸੁਣੋ ਇੱਕ ਨਿਮਖ ਪਲ ਸਭ ਕਿਲ ਵਿਖ ਪਾਪ ਲਹਿ ਜਾਨੀ ਰਹਾਉ ਐਸਾ ਸੰਤ ਸਾਧ ਜਿਨ ਪਾਇਆ ਤੇ ਵੱਡ ਪੁਰਖ ਵਡਾਨੀ ਤਿਨ ਕੀ ਤੂਰ ਮੰਗੇ ਪ੍ਰਭ ਸਵਾਮੀ ਹਮ ਹਰ ਲੋਚ ਲੁਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸਵਾਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪ੍ਰੀ ਤ੍ਰਿਪਤਾ ਸੇ ਸਭ ਲਾਥੀ ਭੂਖ ਪਖਾਨੀ ਜਿਨਕੇ ਵੱਡੇ ਭਾਗ ਵੱਡ ਉੱਚੇ ਤਿੰਨ ਹਰ ਜਪਿਓ ਜਪਾਨੀ ਤਿੰਨ ਹਰ ਸੰਗਤ ਮੀਲ ਪ੍ਰਭ ਸਵਾਮੀ ਜਾਂ ਨਾਨਕ ਦਾਸ ਦਸਾਨੀ ਤਨਾਸਰੀ ਮਹੱਲਾ ਚੌਥਾ ਹਮ ਅੰਦਲੇ ਅੰਧ ਵਿਖੇ ਵਿਖਰਾਤੇ ਕਿਉਂ ਚਾਲੇ ਗੁਰ ਚਾਲਨੀ ਸਤਿਗੁਰ ਦਇਆ ਕਰੇ ਸੁਖਦਾਤਾ ਹਰਾ ਲਾਵੇ ਆਪਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ
रहा।

ਪੰਜਵਾਂ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਵ ਖੰਡਨ ਦੁੱਖ ਪੰਜਨ ਸੁਆਮੀ ਭਗਤ ਬਚਨ ਨਿਰੰਕਾਰੇ ਕੋਟ ਪਰਾਧ ਮਿਟੇ ਖਿਨ ਪੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਬਸ ਕੀਨੇ ਪੰਚ ਦੂਤਾਰੇ ਰਹਾਓ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲਿਹੋ ਅਵਾਰੇ ਤੇਰਾ ਵਰਨ ਨਾ ਜਾਪੇ ਰੂਪ ਨਾ ਲਖੀਏ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮੇਲ ਰਵਿਆ ਸਰਵਠਾਈ ਅਗਮ ਰੂਪ ਗਿਰ ਤਾਰੇ ਕੀਰਤ ਕਰੇ ਸਗਲ ਜਨ ਤੇਰੀ ਤੂੰ ਅਵਨਾਸੀ ਪੁਰਖ ਮਰਾਰੇ ਜਿਉਂ ਪਾਵੇ ਤਿਉਂ ਰਾਖੋ ਸਵਾਮੀ ਜਾਂ ਨਾਨਕ ਸਰਨ ਦੁਆਰੇ ਤਨਾਸਰੀ ਮਹੱਲਾ ਪੰਜਵਾਂ ਬਿਨ ਜਲ ਪ੍ਰਾਂਤ ਅਜੇ ਹੈ ਮੀਨਾ ਜਿਨ ਜਲ ਸਿਓ ਹੇਤ ਵਡਾਇਓ ਕਮਲ ਹੇਤ ਬਿਨ ਸਿਓ ਹੈ ਪਵਰਾ ਉਨ ਮਾਰਗ ਨਿਕਸ ਨ ਪਾਇਓ ਆਪ ਮਨ ਏਕ ਸਿਓ ਮੋਹਿ ਕੀਨਾ ਮਰੇ ਨਾ ਜਾਵੇ ਸਦ ਹੀ ਸੰਗੇ ਸਤਿਗੁਰ ਸਭ ਦੀ ਚੀਨਾ ਰਹਾਓ ਕਾਮ ਹੇਤ ਕੁੰਚਰ ਲੈ ਫਾਂਕਿਓ ਉਹ ਪਰ ਬਸ ਪਿਓ ਵਿਚਾਰਾ ਨਾਦ ਹੇਤ ਸਿਰ ਡਾਰਿਓ ਕਰੰਕਾ ਉਸੀ ਹੇਤ ਵਧਾਰਾ ਦੇਖ ਕਟੰਬ ਲੋਭ ਮੋਹਿਓ ਪ੍ਰਾਣੀ ਮਾਇਆ ਕੁਲ ਪਟਾਨਾ ਅਤਰਚਿਓ ਕਰ ਲੀਨੋ ਆਪਣਾ ਓਨ ਛੋੜ ਸਰਾ ਪਰ ਜਾਨਾ ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣੋ ਸਦਾ ਦਹੇਲਾ ਕਹ ਨਾਨਕ ਗੁਰ ਇਹ ਵਜਾਇਓ ਪ੍ਰੀਤ ਪ੍ਰਭੂ ਸਦ ਕੇਲਾ ਤਨਾ ਸ੍ਰੀ ਮਹੱਲਾ ਪੰਜਵਾਂ ਕਰ ਕਿਰਪਾ ਦਿਓ ਮੋਹਿ ਨਾਮਾ ਬੰਧਨ ਕੇ ਛੁਟਕਾਏ ਮਨ ਤੇ ਵਿਸਰਿਓ ਸਗਲੋ ਤੰਦਾ ਗੁਰ ਕੀ ਚਰਨੀ ਲਾਏ ਸਾਧ ਸੰਗ ਚਿੰਤ ਬਰਾਨੀ ਛਾਡੀ ਔ ਵਿਦ ਮੋਹ ਮਨ ਬਾਸਨ ਕੇ ਡਰ ਗਡਾਹ ਗਾਡੀ ਰਹਾਓ ਨਾ ਕੋ ਮੇਰਾ ਦੁਸ਼ਮਨ ਰਿਹਾ ਨਾ ਹਮ ਕਿਸ ਕੇ ਬੈਰਾਈ ਬ੍ਰਹਮ ਪਸਾਰ ਪਸਾਰਿਓ ਪੀਤਰ ਸਤਿਗੁਰ ਤੇ ਸੋਜੀ ਪਾਈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਵਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ ਬਿਨਸਿਓ ਢੀਠਾ ਅੰਮ੍ਰਿਤ ਬੂਠਾ ਸ਼ਬਦ ਲਗੋ ਗੁਰ ਮੀਠਾ ਜਲ ਥਲ ਮਹਿਅਲ ਸਰਬ ਨਿਵਾਸੀ ਨਾਨਕ ਰਮਈਆ ਡੀਠਾ ਤਨਾਸਰੀ ਮਹੱਲਾ ਪੰਜਵਾਂ ਜਪਤੇ ਦਰਸ਼ਨ ਭੇਟੇ ਸਾਧੂ ਪੇ ਦਿਨ ਸੋਏ ਆਏ ਮਹਾਨੰਦ ਸਦਾ ਕਰ ਕੀਰਤਨ ਪੁਰਖ ਵਧਾਤਾ ਪਾਏ ਆਬ ਮੋਹੇ ਰਾਮ ਜਸੋ ਮਨ ਗਾਇਓ ਪੈਓ ਪਰਗਾ ਸਦਾ ਸੁਖ ਮਨ ਮੇ ਸਤਿਗੁਰ ਪੂਰਾ ਪਾਇਓ ਤਨਾਸਰੀ ਗੁਣ ਨਿਧਾਨ ਰਿੱਧ ਪੀਤਰ ਵਸਿਆ ਤਾਂ ਦੁਖ ਪਰਮ ਪੋ ਪਾਗਾ ਪਈ ਪ੍ਰਾਪਤ ਬਸਤ ਗੋਚਰ ਰਾਮ ਨਾਮ ਰੰਗ ਲਾਗਾ ਚਿੰਤਾ ਚਿੰਤਾ ਸੋਚ ਅਸੋਚਾ ਸੋਗ ਲੋਭ ਮੋਥਾ ਕਾ ਹਉਮੈ ਰੋਗ ਮਿਟੇ ਕਿਰਪਾ ਤੇ ਜਮਤੇ ਪੈ ਬਵਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮਤੇ ਕਾਢੇ ਤਿਸ ਗੁਰ ਕੈ ਕਰਵਾਣੀ ਤਨਾਸਰੀ ਮਹੱਲਾ ਪੰਜਵਾਂ ਜਿਸਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋਂ ਵਿਧ ਨੀਕੀ ਖਟਾਨੀ ਜੀ ਕੀ ਏਕੇ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਹਾਓ ਅੰਮ੍ਰਿਤ ਨਾਮ ਨਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿਗੇ ਨਾ ਡੋਲੇ ਦ੍ਰਿੜ ਕਰ ਰਹੋ ਪੂਰਨ ਹੋਏ ਤ੍ਰਿਪਤਾਨੀ ਉਹ ਜੋ ਬੀਚ ਹਮ ਤੁਮ ਕਾਸ਼ ਹੋਤੇ ਤਿਨ ਕੀ ਬਾਤ ਬਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਬਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਆਨ ਹੱਥ ਵਾਨੀ ਕਹ ਨਾਨਕ ਨੇ ਚਲ ਕਰ ਬਾ ਦਿਓ ਗੁਰ ਕੀ ਉਹ ਬੰਦਾਨੀ ਤਨਾਸਰੀ ਮਹੱਲਾ ਪੰਜਵਾਂ ਵੱਡੇ ਵੱਡੇ ਰਾਜਨ ਔਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੁਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ ਜਿਉਂ ਪਾਵਕ ਈਤਨ ਨਹੀਂ ਤਰਾਪੈ ਬਿਨ ਹਰ ਕਥਾ ਅਕਾਈ ਰਹਾਓ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾਂ ਕੀ ਮਿਟੇ ਨਾ ਭੁੱਖਾ ਉਦਮ ਕਰੇ ਸਵਾਨ ਕੀ ਨਿਆਈ ਚਾਰੇ ਕੁੰਟਾਂ ਕੋਖਾ
काम बंत कामी बहुनारी पर ग्रह जोहे ना चूकै दिन प्रत करे करे पछतापे सोग लोभ मह सूकै हर हर नाम अपार अमोला अमृत एक नदाना सुख सहज आनंद संतन के नानक गुर ते जाना तनासरी महला पंजवा लवे न लागन को है कछुऐ जाको फिर एह तावै जाको गुर दीनो एह अमृत तिसी को वन आवै जाको आयो एक रसा खान पान आन नहीं खुदिया ताकै चित न वसा रहाओ मौलियो मन तन होयो हरिया एक बूंद जिन पाई वरना साको उस्तता की कीमत कह न जाई काल न मिलियो सेव न मिलियो मिलियो आए अचिंता जाको दया करी मेरे ठाकुर तिन गुरे कमानो मंता दीन दयाल सदा किरपाला सर्ब जिया प्रतपाला ओत पोत नानक संग रविया ज्यो माता बाल गोपाला तनासरी महला पंजवा बार जाऊं गुर अपने ऊपर जिन हर हर नाम दृढ़ाया महा उद्यान अंधकार में जिन सीधा मार्ग दिखाया हमरे प्राण गोपाल गोविंद इहा उहा सर्व थोक की जिसे हमारी चिंद रहाओ जाके सिमरन सर्व नदाना मान महत पत पूरी नाम लैत कोट अगना से भक्त वाचे सब तूरी सर्व मनोरथ जे को चाहे सेवे एक नदाना पार ब्रह्म अपरम पर स्वामी सिमरत पार पराना शीतल शांत महा सुख पाया संत संग रहो ओला हर तन संचन हर नाम पोजन एहो नानक कीनो चोला तनासरी महला पंजवा जह करनी हो वे शर्मिंदा इहा कमानी रीत संत की निंदा साकत की पूजा ऐसी दृढ़ी विपरीत माया मोह पूलो अवरहित हर चंदौरी बन हर पातरे एहे त्योहारो बीत रहाओ चंदन लेप होत देह को सुख गर्व गर्व गर्ताब गर्ताब पसम संगीत अमृत संग नाहे रुच आवत बिखे ठगौरी प्रीत उत्तम संत भले संजोगी इस जुग में है पवित पनीत जात अकारत जन्म पदार्थ काच बादरे जीत जन्म जन्म के किल विख दुख पागे गुर ज्ञान अंजन नेत्र दीत साध संग इन दुख ते निकसियो नानक एक प्रीत तनासरी महला पंजवा पानी पखा पीसो संत आगे गुण गोविंद जस गाई सास सास मन नाम समारे एहो बस राम निद पाई तुम करो दया मेरे साई ऐसी मत दी जे मेरे ठाकुर सदा सदा तो त्याई रहाओ तुमरी कृपा ते मोह मन छूटे बिन सजाए परमाई आनंद रूप रवियो सब मदे जत कत पेखो जाई तुम दयाल किरपाल किरपा निद पतत पावन गोसाई कोट सुख आनंद राज पाए मुखते निमख बलाई जाप ताप भगत सा पूरी जो प्रभ कै मन पाई नाम जपत त्रिसना सबू जी है नानक तृप्त अकाई तनासरी महला पंजवा जिनकी ने बस अपने त्रैगुण पवर चतर संसारा जागे स्नान ताप थान खंडे क्या एह जंत विचारा प्रभ की ओट गही तो छूटो साध प्रसाद हर हर हर गाए बिखे ब्याद तब हूटो रहाओ न सुनिए न मुक्ते बकिए न मोहे ओ डीठी ऐसी ठगौरी पाए पलावे मन सब कह लागे मीठी माए बाप पूत हित प्राता उनकर कर मिलियो दुआ किस ही बाद काट किस ही पै सगले लर लर मुआ हों बलिहारी सतगुर अपने जिन एहो चलत दिखाया गुजी पाहे जले संसारा भगत ना व्यापे माया
संत प्रसाद महा सुख पाया, सगले बंधन काटे, हर हर नाम नानक तन पाया, अपने कर ले आया खाटे। तनासरी महला पंजवा, तुम दाते ठाकुर प्रतपालक, नायक खसम हमारे, निमख निमख तुम ही प्रतपालो, हम बारक तुमरे तारे। जेवा एक कवन गुण कहिए, बेशमार बे अंत स्वामी, तेरो अंत न के नहीं लहिए, रहाओ कोट पराध हमारे खंडो, अनक विधि समझावो, हम अज्ञान अलप मत थोरी, तुम आपन बिरद रखावो, तुमरी शरण तुम्हारी आसा, तुम ही सजन सहेले, राखो राखण हार दयाला, नानक करके गोले। तनासरी महला पंजवा, पूजा वर्त तिलक इशनाना, पुन दान बहु

0: ਬਹੁ ਪ੍ਰਕਾਰ ਖੁਜੇ ਸਭ ਕੋ ਸਭ ਤਾਂ ਕੋ ਭਿਖਮ ਨ ਜਾਈ ਲੈਨ ਰਾਉ ਜਾਪ ਤਾਪ ਪਰਮਨ ਬਸਦਾ ਕਰ ਔਰਧ ਤਾਪ ਲੈ ਗੈਨ ਇਹ ਬਿਦ ਨਹਿ ਪਤਿਆਨੋ ਠਾਕਰ ਜੋਗ ਜੁਤ ਕਰ ਜੈਨ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿਨ ਪਾਇਓ ਜਿਸ ਕਰ ਪੈਨ ਸਾਧ ਸੰਗ ਰੰਗ ਪ੍ਰਾਪੇਟੇ ਨਾਨਕ ਸੁਖ ਜਨ ਰਹਿਣ ਤਨਾਸਰੀ ਮਹੱਲਾ ਪੰਜਵਾਂ ਬੰਧਨ ਤੇ ਛਟਕਾਵੇ ਪ੍ਰਭੂ ਮਲਾਵੇ ਹਰ ਹਰ ਨਾਮ ਸੁਣਾਵੇ ਅਸਥਿਰ ਕਰੇ ਨੈਚਲ ਇਹ ਮਨੁਆ ਬੋਹਰ ਨਾ ਕਤਹੂੰ ਤਾਵੇ ਹੈ ਕੋ ਐਸੋ ਹਮਰਾ ਮੀਤ ਸਗਲ ਸਮਗਰੀ ਜਿਉਂ ਹਿਉਂ ਦਿਓ ਅਰਪੋ ਆਪਣੋ ਚੀਤ ਰਹਾਓ ਪਰਤਨ ਪਰ ਕੀ ਨਿੰਦਾ ਇੰਸਿਓ ਪ੍ਰੀਤ ਨ ਲਾਗੇ ਸੰਤੇ ਸੰਗ ਸੰਤ ਸੰਪਾਖਣ ਹਰ ਕੀਰਤਨ ਮਨ ਜਾਗੈ ਗੁਣ ਦਾਨ ਦਿਆਲ ਪੁਰਖ ਪ੍ਰਭ ਸਰਬ ਸੁਖ ਦਿਆਲਾ ਮੰਗੇ ਦਾਨ ਨਾਮ ਤੇਰੋ ਨਾਨਕ ਜਿਉ ਮਾਤਾ ਬਾਲ ਗੋਪਾਲਾ ਧਨਾਸਰੀ ਮਹੱਲਾ ਪੰਜਵਾਂ ਹਰ ਹਰ ਲੀਨੇ ਸੰਤ ਵਾਰ ਹਰ ਕੇ ਦਾਸ ਕੀ ਚਿੱਤ ਬੇ ਬੁਰਿਆਈ ਤਿਸ ਹੀ ਕੋ ਫਿਰ ਮਾਰ ਰਹਾਉ ਜਨ ਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਪ੍ਰਮਤ ਊਹਾ ਹੀ ਮੂਏ ਬੋਹੜ ਗ੍ਰਹਿ ਨਾ ਮੰਜਾਰ ਨਾਨਕ ਸਰਨ ਪਰਿਓ ਦੁਖ ਪੰਜਨ ਗੁਣ ਗਾਵੈ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰ ਧਨਾਸਰੀ ਮਹੱਲਾ ਪੰਜਵਾਂ ਅਬ ਹਰ ਰਾਖਨ ਹਾਰ ਚਤਾਰਿਆ ਪਤਤ ਪਨੀਤ ਕੀਏ ਖਿਨ ਪੀਤਰ ਸਗਲਾ ਰੋਗ ਬਦਾਰਿਆ ਰਹਾਓ ਗੋਸ਼ਟ ਪਈ ਸਾਧਕੇ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੇ ਮਨ ਵਿਸਵਾਸ ਪ੍ਰਭ ਤਾਰਿਆ ਚੰਨ ਰੇਨ ਬਾਚੇ ਨਿਤ ਨਾਨਕ ਪੁਨੇ ਪੁਨੇ ਬਲਿਹਾਰਿਆ ਧਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉਂ ਹੇਤ ਸਤਿਗੁਰ ਮੇਰਾ ਸਦਾ ਸਹਾਇ ਜਿਨ ਦੁੱਖਾ ਕਾਟਿਆ ਕੇਤ ਰਹਾਓ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਪਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਧਨਾਸਰੀ ਮਹੱਲਾ ਪੰਜਵਾਂ ਔਖਦ ਤੇ ਰੋਣਾ ਦਿਆਲ ਮੇਰੇ ਰਹਾਓ ਮਹੱਲਾ ਪੰਜਵਾਂ ਧਨਾਸਰੀ ਮਹੱਲਾ ਪੰਜਵਾਂ ਔਖਦ ਤੇਰੋ ਨਾਮ ਦਿਆਲ ਮੋਹੇ ਆਤਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰ ਹੈ ਪ੍ਰਿਤਪਾਲ ਰਹਾਓ ਧਾਰਨ ਗ੍ਰਹਿ ਸੁਆਮੀ ਮੇਰੇ ਦੁੱਤੀਆਂ ਭਾਉ ਨਵਾਰ ਬੰਧਨ ਕਾਟ ਰਿਓ ਆਪਣੇ ਕਰ ਕਬੋ ਨਾ ਆਵੇ ਹਾਰ ਤੇਰੀ ਸਰਨ ਹੋ ਜੀਵਾਂ ਤੂੰ ਸਮਰੱਥ ਪੁਰਖ ਮਿਹਰਬਾਨ ਆਠ ਪਾਤ ਪ੍ਰਭ ਕੋ ਅਰਾਧੇ ਨਾਨਕ ਸਦ ਕਰਵਾਣ ਰਾਗ ਧਨਾਸਰੀ ਮਹੱਲਾ ਪੰਜਵਾਂ ਏਕੋ ਓਂਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਪ੍ਰਭ ਰਾਖ ਲਿਓ ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦਿਓ ਰਹੋ ਅਗਨ ਕੋ ਟੰਬ ਸਾਗਰ ਸੰਸਾਰ ਪਰਮ ਵਿਗਿਆਨ ਅੰਧਾਰ ਊਚ ਨੀਚ ਸੁਖ ਦੁਖ ਤਰਪਸ ਨਾਹੀ ਤ੍ਰਿਸ਼ਨਾ ਭੂਖ ਮਨ ਭਾਸ਼ਨਾ ਰਸ ਰਚ ਵਿਖੇ ਬਿਆਦ ਪੰਚ ਦੂਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਣ ਤਨ ਤੇਰਾ ਨਾਨਕ ਜਾਨ ਸਦਾ ਹਰ ਨੀਰਾ ਧਨਾਸਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਨ ਹਰ ਨਿਧ ਦੁਖ ਨ ਸਕੇ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛੂ ਨ ਸੁਝੇ ਇਹੋ ਇਹ ਯਤਨ ਕਾਟ ਕਲ ਕਾਲ ਰਹੋ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਰਨ ਮਨ ਵਾਰ ਹਰ ਜਪ ਸਿਮਰ ਸੁਹਾਮੀ ਸੋਏ ਵੇਦ ਸਿਮਰਤ ਕਥੇ ਸਸਤ ਭਗਤ ਕਰ ਹੈ ਵਿਚਾਰ ਮੁਕਤ ਪਾਈਏ ਸਾਧ ਸੰਗਤ ਬਿਣ ਸਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਣ ਮਾਣ ਦਵਾ ਦੇ ਬਾਣ ਸੱਚਾ ਨਾਨਕੀ ਪ੍ਰਭ ਟੇਕ ਧਨਾਸਰੀ ਮਹੱਲਾ ਪੰਜਵਾਂ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ
1: ਆਨ ਸਗਲ ਵਿਦ ਕਾਮਨਾ ਆਵੇ, ਹਰ ਹਰ ਨਾਮ ਤੇ ਆਇਆ ਤਾਂ ਤੇ ਮੋਹੇ ਤਾਰੀ ਊਟ ਗੋਪਾਲ, ਸਰਨ ਪਰਿਓ ਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਲ ਰਹਾਉ, ਸੁਰਗ ਮਿਰਤ ਪਿਆ ਭੂ ਮੰਡਲ ਸਗਲ ਵਿਆਪੇ ਮਾਇਆ, ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਤੇ ਆਏ, ਨਾਨਕ ਨਾਮ ਨਿਰੰਜਣ ਗਾਈਏ ਪਾਈਏ ਸਰਬਨ ਦਾਨਾ, ਕਰ ਕਿਰਪਾ ਜਿਸ ਦੇ ਸਵਾਮੀ ਵੇਲੇ ਕਾਹੂ ਜਾਨਾ, ਤਰਾਸਰੀ ਮਹੱਲਾ ਪੰਜਵਾਂ ਘਰ ਦੂਜਾ ਚੌਪਦੀ ਕੂੰਕਾਰ, ਸਤਿਗੁਰ ਪ੍ਰਸ਼ਾਦ ਛੋੜ ਜਾਏ ਸੇ ਕਰੇ ਪਰਾਲ, ਕਾਮਨਾ ਆਵੇ ਸੇ ਜੰਜਾਲ, ਸੰਗ ਨਾ ਚੱਲ ਹੈ ਤਿੰਨ ਸਿਉ ਹੀਤ, ਜੋ ਬਰਾਏ ਸਈ ਮੀਤ, ਐਸੇ ਭਰਮ ਭੁੱਲੇ ਸੰਸਾਰਾ, ਜਨ ਪਦਾਰਥ ਹੋਏ ਗਵਾਰਾ ਰਾਹ, ਸੱਚ ਧਰਮ ਨਹੀਂ ਪਾ ਸੱਚ ਧਰਮ ਨਹੀਂ ਪਾਵੇ ਡਿੱਠਾ, ਝੂਠ ਤੋ ਸਿਉ ਰਚਿਓ ਮਿੱਠਾ, ਦਾਤ ਪਿਆਰੀ ਬਿਸਰਿਆ ਦਤਾਰਾ, ਜਾਣੇ ਨਾਹੀਂ ਮਰਨ ਬੇਚਾਰਾ, ਬਸਤ ਪਰਾਈ ਕੋ ਉੱਠ ਰੋਵੇ, ਕਰਮ ਧਰਮ ਸਗਲਾ ਈਕ ਹੋਵੇ, ਹੁਕਮ ਨਵੋ ਜੇ ਆਮਣ ਜਾਣੇ, ਪਾਪ ਕਰੇ ਤਾਂ ਪਛਤਾਣੇ, ਜੋ ਤੁਧ ਪਾਵੇ ਸੋ ਪ੍ਰਵਾਨ, ਤੇਰੇ ਪਾਣੇ ਨੂੰ ਕੁਰਬਾਨ, ਨਾਨਕ ਗਰੀਬ ਬੰਦਾ ਨਾਨਕ ਗਰੀਬ ਬੰਦਾ ਜਨ ਤੇਰਾ, ਰਾਖ ਲਿਓ ਰਾਖ ਲਿਓ ਰਾਖ ਲਿਓ ਸਾਹਿਬ ਪ੍ਰਭ ਮੇਰਾ, ਤਨਾਸਰੀ ਮਹੱਲਾ ਪੰਜਵਾਂ, ਮੋਹੇ ਮਸਕੀਨ ਪ੍ਰਭ ਨਾਮ ਆਧਾਰ, ਖਾਟਣ ਕੋ ਹਰ ਹਰ ਰੁਜ਼ਗਾਰ, ਸੰਚਣ ਕੋ ਹਰ ਏਕੋ ਨਾਮ, ਆਲਤ ਪਾਲ ਤਾਂ ਕੇ ਆਵੇ ਕਾਮ, ਨਾਮ ਰਤੇ ਪ੍ਰਭ ਰੰਗ ਅਪਾਰ, ਸਾਧ ਗਾਵੇ ਗੁਣ ਏਕ ਨਿਰੰਕਾਰ ਰਹਾਉ, ਸਾਧ ਕੀ ਸੋਭਾ ਅਤ ਮਸਕੀਨੀ, ਸੰਤ ਵਡਾਈ ਹਰ ਜਸ ਚੀਨੀ, ਅੰਦ ਸੰਤਣ ਕੇ ਭਗਤ ਗੋਬਿੰਦ, ਸੂਖ ਸੰਤਣ ਕੇ ਬਿਣਸੀ ਚਿੰਦ, ਜੈ ਸਾਧ ਸੰਤਣ ਹੋਵੇ ਇਕੱਤਰ ਤਾਂ ਹਰ ਜਸ ਗਾਵੇ ਨਾਮ ਨਾਦ ਕਵਿਤ, ਸਾਧ ਸਭਾ ਮੈਂ ਅਨੰਤ ਬਿਸਰਾਮ, ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ, ਦੁਏ ਕਰ ਜੂੜ ਕਰੀ ਅਰਦਾਸ, ਚਰਨ ਫਖਾਰ ਕਾਹਾਂ ਗੁਣਤਾਸ, ਪ੍ਰਭ ਦਿਆਲ ਕਿਰਪਾਲ ਹਜੂਰ, ਨਾਨਕ ਜੀਵੇ ਸੰਤਾਂ ਧੂਰ, ਤਨਾਸਰੀ ਮਹੱਲਾ ਪੰਜਵਾਂ, ਸੋ ਕੰਤ ਡਰੇ ਸੇ ਖਸਮ ਸਮਾਰੇ, ਡਰ ਪੱਚੇ ਮਨ ਮੁੱਖ ਬੇਚਾਰੇ ਰਾ, ਸਿਰ ਉੱਪਰ ਮਾਤ ਪਿਤਾ ਗੁਰਦੇਵ, ਸਫਲ ਮੂਰਤ ਜਾ ਕੀ ਨਿਰਮਲ ਸੇਵ, ਏਕ ਨਿਰੰਜਣ ਜਾ ਕੀ ਰਾਸ, ਮਿੜ ਸਾਧ ਸੰਗਤ ਹੋਵਤ ਪ੍ਰਗਾਸ, ਜੀਨਕ ਦਾਤਾ ਪੂਰਨ ਸਭ ਠਾਏ, ਕੋਟ ਕਲੇਸ ਮਠੇ ਹਰਨਾਏ, ਜਨ ਮਨ ਸਗਲਾ ਦੁਖ ਨਾਸੇ, ਗੁਰਮੁਖ ਜਾ ਕੇ ਮਨ ਤਨ ਵਾਸੇ, ਜਿਸਨੂੰ ਆਪ ਲੈ ਲੜ ਲਾਏ, ਦਰਗਹਿ ਮਿਲੇ ਤਿਸੇ ਹੀ ਜਾਏ, ਸੇ ਭਗਤ ਜੀ ਸੱਚੇ ਭਾਣੇ, ਜਮਕਾਲ ਤੇ ਪੈ ਨਕਾਣੇ, ਸੱਚਾ ਸਾਹਿਬ ਸੱਚ ਦਰਬਾਰ, ਕੀਮਤ ਕੌਣ ਕਹੇ ਵਿਚਾਰ, ਘਟਕੜੇ ਅੰਤਰ ਸਗਲ ਉਦਾਰ, ਨਾਨਕ ਜਾਚੇ ਸੰਤ ਰਿਨਾਰ, ਤਨਾਸਰੀ ਮਹੱਲਾ ਪੰਜਵਾਂ, ਏਕ ਓਂਕਾਰ ਸਤਿਗੁਰ ਪ੍ਰਸ਼ਾਦ, ਘਰ ਬਾਰ ਤੇਰਾ ਪ੍ਰਵਾਸਾ ਤੂੰ ਜਨ ਹੈ, ਘਰ ਬਾਰ ਤੇਰਾ ਪ੍ਰਵਾਸਾ ਤੂੰ ਜਨ ਕੇ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹੋ ਹਰ ਰੰਗ, ਜਨ ਕੋ ਪ੍ਰਭ ਆਪਣੇ ਕਾ ਤਾਣ, ਜੋ ਤੂੰ ਕਰੇ ਕਰਾਵੇ ਸਵਾਮੀ ਸਾ, ਮਸਰਤ ਪ੍ਰਵਾਨ ਰਹਾਓ, ਪਤ ਪਰਮੇਸ਼ਰ ਗਤ ਨਾਰਾਇਣ, ਧਨ ਗੋ ਪਰ ਗੁਣ ਸਾਖੀ, ਚਰਨ ਸਰ ਨਾਨਕ ਦਾਸ, ਹਰ ਸੰਤੀ ਏ ਬਿਦ ਜਾਤੀ, ਤਨਾਸਰੀ ਮਹੱਲਾ ਪੰਜਵਾਂ, ਸਗਲ ਮਨੋਰਥ ਪ੍ਰਭਤ ਪ੍ਰਭ ਤੇ ਪਾਏ, ਕੰਠ ਲਾਏ ਗੁਰ ਰਾਖੇ, ਸੰਸਾਰ ਸਾਗਰ ਮੈਂ ਜਲਨ ਨਦੀਨੇ, ਕਿਨਨ ਦੂਤਰ ਪਾਖੇ, ਜਿਨ ਕੇ ਮਨ ਸੱਚਾ ਬਿਸਰਾਮ, ਪੇਖ ਪੇਖ ਸਵਾਮੀ ਕੀ ਸੋਭਾ, ਅਨੰਦਸ ਸਦਾ ਉਲਾਸ ਰਹ, ਚਰਨ ਸਰਨ ਪੂਰਨ ਪਰਮੇਸ਼ਰ, ਅੰਤਰ ਜਾਮੇ ਸਾਖਿਓ, ਜਾਣ ਬੂਝ ਆਪਣਾ ਕਿਉ, ਨਾਨਕ ਭਗਤਨ ਕਾਂ ਕਰ ਰਾਖਿਓ, ਤਨਾਸਰੀ ਮਹੱਲਾ ਪੰਜਵਾਂ, ਜੈ ਜੈ ਪੇਖਿਓ ਤੈ ਹੈ ਹੰਜੂਰ, ਤੋਂ ਦੂਰ ਕਤੂੰ ਨਾ ਜਾਈ, ਰੱਬ ਰਿਆ ਸਰਬੱਤਰ ਮੈਂ ਮਨ ਸਦਾ ਧਿਆ, ਈਤ ਊਤ ਨਹੀਂ ਵਿਛੜੇ, ਸੋ ਸੰਗੀ ਗਨੀਏ ਬਿਣਸ ਜਾਏ, ਜੋ ਨਿਖ ਨਿਮਖ ਹੋ ਮੈਂ, ਸੋ ਅਲਪ ਸੁਖ ਭੰਨੀਏ ਰਹਾਉ, ਪ੍ਰਿਤ ਪਾਲੇ ਪਿਆਉ ਦੇ ਕਛੂੰ ਨਾ ਹੋਈ, ਸਾਹ ਸਾਹ ਸਮਾਪਤਾ ਮੇਰਾ ਪ੍ਰਭ ਸੋਈ, ਅਸ਼ਾਲਾ ਸ਼ੇਦ ਅਪਾਰ ਪ੍ਰਭ ਊਚਾ ਜਾਕਾ ਰੂਪ, ਜਪ ਜਪ ਕਰੇ ਜਪ ਜਪ ਕਰੇ ਆਨੰਦ, ਜਨ ਆਚਾਰਜ ਅਨੂਪ ਸਾਮਤ ਦੇ ਦਿਆਲ, ਪ੍ਰਭ ਜਿਤ ਤੁਮੇ ਅਰਾਧਾ, ਨਾਨਕ ਮੰਗੇ ਦਾਨ ਪ੍ਰਭ ਰੇਨ ਭਗ ਸਾਦਾ, ਤਨਾਸਰੀ ਮਹੱਲਾ ਪੰਜਵਾਂ, ਜਿਨ ਤੁਮ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸਿੱਤੀ ਕਰ ਜਾਓ, ਆਨੰਦ ਮੰਗਲ ਗੁਣ ਗਾਓ, ਸਹਿਜ ਤੁਨ ਨੈਚਰ ਰਾਜ ਕਮਾਓ, ਤੁਮ ਘਰ ਆਵ ਅਮੀਰ ਮੀਤ, ਤੁਮਰੇ ਦੁਖੀ ਹਰ ਆਪ ਨਵਾਰੇ, ਆਪਦਾ ਵੀ ਬਤੀਤ ਰਹਾ, ਪ੍ਰਗਟ ਕਿੰਨੇ ਪ੍ਰਭ ਕਰਨੇ, ਹਾਰੇ ਨਾਸਣ ਭਾਜਨ ਥਾਕੇ, ਕਰ ਮੰਗਲ ਬਾਜੇ ਨਿਤ ਬਾਜੇ, ਆਪਣੇ ਖਸਮ ਨਵਾਜੇ, ਅਸਤਰ ਰਹੋ ਡੁਹਲੋ ਮਤ ਕਬਹੂ, ਗੁਰ ਕੇ ਬਚਨ ਆਧਾਰ, ਜੈ ਜੈਕਾਰ ਸਗਲ ਪੂ ਮੰਡਲ ਮੁਖ ਉਜਲ ਦਰਬਾਰ, ਜਿਨ ਕੇ ਜੀ ਤਿਨੇ ਹੀ ਫੀਰੇ, ਆਪੇ ਪਿਆ ਸਹਾਈ ਅਚਾਰਜ ਕਿਆ ਕਰਨੇ, ਹਾਰੇ ਨਾਨਕ ਸੱਚ ਬੜਿਆਈ, ਤਰਾਂ ਸ੍ਰੀ ਮਹੱਲਾ ਪੰਜਵਾਂ ਘਰ ਛੇਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ, ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਉ, ਹਰ ਬਿਨ ਮੁਕਤ ਨਾ ਕਾਹੂ ਜੀਉ, ਰਹ ਮਨ ਨਿਰਮਲ ਕਰਮ ਕਰ ਸਾਰਨ ਤਰਨ, ਹਰ ਆਵੇ ਜੰਜਾਲ ਤੇਰੇ ਕਾਹੂ ਨ ਕਾਮ ਜੀਉ, ਜੀਵਨ ਦੇਵਾ ਪਾਰ ਪ੍ਰਭ ਸੇਵਾ, ਇਹੋ ਉਪਦੇਸ਼ ਮੋਹ ਕੋ ਗੁਰਦੀਨਾ ਜੀਉ, ਤਿਸ ਸਿਉ ਲਾਈਏ ਸ਼ੀਤ, ਜਾ ਕੇ ਕਿਛੂ ਨਾਹੀ ਬੀਤ, ਅੰਤ ਕੀ ਵਾਰ ਉਹ ਸੰਗ ਨਾ ਚਾਲੇ, ਮਨ ਤਨ ਤੂੰ ਔਰਾਧ, ਹਰ ਕੇ ਪ੍ਰੀਤਮ ਸਾਥ, ਜਾ ਕੇ ਸੰਗ ਤੇਰੇ ਬੰਧਨ ਛੂਟੇ, ਗੋ ਪਰ ਪ੍ਰਭ ਸਰਨ ਹਿਰਦੇ ਹਿਰਦੇ ਕਮਲ ਚਰਨ ਅਵਰ ਆਸ, ਕਛੁ ਪਲਟ ਨਾ ਕੀਜੇ, ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾ ਕੋ ਕਿਰਪਾ ਕੀਜੇ, ਤਨਾ ਸ੍ਰੀ ਮਹੱਲਾ ਪੰਜਵਾਂ, ਮੇਰੇ ਲਾਲ ਭਲੋ ਰੇ ਭਲੋ, ਮਹਰ ਮੰਗਣਾ ਦੇਖੋ ਪਸਾਰ ਨੈਨੋ, ਸੁਣੋ ਸਾਧੂ ਕੇ ਬੈਨ ਪ੍ਰਣ ਪਤ, ਚਿੱਤ ਰਾਖੂ ਸਗਲ ਹੈ ਮਰਨਾ ਰਹਾਓ, ਚੰਦਨ ਚੂਆ ਰਸ ਭੋਗ ਕਰਤ ਅਨੇਕੇ ਵਿਖਿਆ, ਬਕਾਰ ਦੇਖ ਸਗਲ ਹੈ ਫੀਕੇ ਏਕੇ, ਗੋਬਿੰਦ ਕੋ ਨਾਮ ਨਿੱਕੋ, ਕਹਿਤ ਹੈ ਸਾਧ ਸਨ, ਧਨ ਮਨ ਆਪਣਾ ਥਾਪਿਓ, ਹਰ ਜਪਣਾ ਨਿਮੁਖੋ ਜਾਪਿਓ, ਅਰਥ ਦਰਬ ਦੇਖ ਕਛੂ ਸੰਗ ਨਾਹੀਂ ਚਾਲਣਾ, ਜਾ ਕੋ ਰਹਿ ਕਰਮ ਫਲਾ, ਉਹ ਤਿਨ ਓਟ ਗਏ ਸੰਤ ਪਲਾ, ਤਿਨ ਨਾਹੀ ਰਹਿ ਜਮਸ ਧਾਵੇ, ਸਾਧੂ ਕੀ ਸੰਗਣਾ, ਪਾਇਓ ਰੇ ਪਰਮ ਦਾਨ, ਮਿਟਿਓ ਅਭਿਮਾਨ, ਏਕ ਨਿਰੰਕਾਰ ਨਾਨਕ ਮਨ ਲਗਣਾ, ਤਨਾ ਸ੍ਰੀ ਮਹੱਲਾ ਪੰਜਵਾਂ ਘਰ ਸਤਮਾ, ਏਕ ਓਂਕਾਰ ਸਤਿ ਪ੍ਰਸ਼ਾਦ, ਹਰ ਏਕ ਸਿਮਰਿਆ ਏਕ ਸਿਮਰ ਪਿਆਰੇ, ਕਲ ਕਲੇਸ ਲੋ ਮੋ ਮਹਾ ਪੋ ਜਲ ਤਾਰੇ, ਰਹੋ ਸਾਸ ਨਿਮਖ ਨਿਮਖ ਦਿਨ ਸਰੈਣ ਚ ਤਾਰੇ, ਸਾਧ ਸੰਗ ਜਪਨ ਸੰਗ ਮਨ ਦਾਨ ਤਾਰੇ, ਚਰਨ ਕਮ ਨਮਸਕਾਰ ਗੁਣ ਗੋਬਿੰਦ ਵਿਚਾਰੇ, ਸਾਧਜਨਾ ਕੀ ਰੈਣ ਨਾਨਕ ਮੰਗਲ ਸੁਖ ਸੁਧਾਰੇ, ਧਨਾ ਸ੍ਰੀ ਮਹੱਲਾ ਪੰਜਵਾਂ ਘਰ ਅੱਠਵਾਂ ਦੋ ਪਦੇ ਕੁਮ ਕਰ ਸਤਿ ਪ੍ਰਸ਼ਾਦ, ਸਿਮਰਿਓ ਸਿਮਰ ਸਿੰਘ ਸੁਖ ਪਾਵੋ, ਸਾਧ ਸਾਧ ਸੰਭਾਲੇ, ਇਹ ਲੋਕ ਪਰ ਲੋਕ ਸੰਗ ਸਾਹਿ ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੁੱਬੇ ਤਸਕਰ ਨਹੀਂ ਲੈਵੇ, ਪਾਏ ਨਾ ਸਾਕੇ ਜਾਲੇ, ਹਰਾ ਨਿਰਤਨ ਕੋ ਤਨ ਅੰਦਲੇ ਕੋ ਇੱਕ ਓ ਟਿਕ, ਮਾਤ ਦੂਤ ਜੈਸੇ ਬਾਲੇ, ਸਾਗਰ ਮੈਂ ਬਹੁਤ ਪਾਇਓ, ਹਰ ਨਾਨਕ ਕਰੀ ਕਿਰਪਾ ਕਿਰਪਾਲੇ, ਸਨਾ ਸ੍ਰੀ ਮਹੱਲਾ ਪੰਜਵਾਂ, ਪੈ ਕਿਰਪਾਲ ਦਿਆਲ ਗੋਬਿੰਦਾ, ਅੰਮ੍ਰਿਤ ਹਿਰਦੇ ਸੰਚਾਈ, ਨਵ ਨਿਧ ਰਿਧ ਹਰ ਲਾਗ ਰਹੀ ਜਨ ਪਾਈ, ਸੰਤਨ ਕੋ ਅਨਦ ਸਗਲ ਹੀ ਜਾਈ, ਗ੍ਰਹਿ ਬਾਰ ਠਾਕਰ ਭਗਤਨ ਕਾਰ, ਆਵਰੇ ਸਰਬ ਠਾਈ ਰਹੋ, ਤਾਂ ਕੋ ਕੋਇ ਨ ਪਹੁੰਚਣ ਹਾਰਾ, ਜਾ ਕੇ ਅੰਗ ਗੋਸਾਈ, ਜਮਕੀ ਤਰਸ ਮਿਟੇ ਜਿ ਸਿਮਰਤ, ਨਾਨਕ ਨਾਮ ਧਿਆਈ, ਤਨਾ ਸ੍ਰੀ ਮਹੱਲਾ ਪੰਜਵਾਂ, ਦਰਬ ਬੰਤ ਦਰਬ ਦੇਖ ਗਰਬੇ ਪੂਮ ਬੰਤ ਅਭਿਮਾਨੀ, ਰਾਜਾ ਜਾਨੇ ਸਗਲ ਰਾਜ ਹਮਰਾ, ਤਿਉਂ ਹਰ ਜਨ ਟੇਕ ਸੁਆਮੀ, ਜੇ ਕੋ ਆਪਣੀ ਓਟ ਸੰਭਾਰੇ, ਜੈਸਾ ਵੀ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ ਰਹ, ਆਂ ਤਿਆ ਵਹਿਗੇ ਪਿਆਏ ਕਾ ਆਸਰ, ਸਰਨ ਸਰਨ ਕਰ ਆਏ, ਸੰਤ ਅਨਗ੍ਰਹਿ ਪੈ ਮਨ ਨਿਰਮਲ, ਨਾਨਕ ਹਰ ਗੁਣ ਗਾਏ, ਤਨਾ ਸ੍ਰੀ ਮਹੱਲਾ ਪੰਜਵਾਂ, ਜਾ ਕੋਈ ਹਰ ਰੰਗ ਲਾਗੋ ਇਸ ਜੱਗ ਮੈਂ, ਸੋ ਹੈ ਕਹਿ ਹਿਤ ਹੈ ਸੂਰਾ, ਆਤਮ ਜਣੇ ਸਗਲ ਬਸ, ਤਾਂ ਕਿ ਜਾ ਕਾ ਸਤਿਗੁਰ ਪੂਰਾ, ਠਾਕਰ ਗਾਈਏ ਆਤਮ ਰੰਗ, ਸਰਨੀ ਪਾਵਣ ਨਾਮ ਧਿਆਮਣ, ਸਹਿਜ ਸਮਾਵਣ ਸੰਗਰਾ, ਜਨ ਕੇ ਚਰਨ ਵਸੇ ਮੇਰੇ ਹੀਰੇ, ਸਨ ਸੰਗ ਪ੍ਰੀ ਪਨੀਤਾ ਦੇ, ਜਨ ਕੇ ਤੂਰ ਦਿਓ ਕਿਰਪਾ ਨਿਧ, ਨਾਨਕ ਕੇ ਸੁਖ ਇਹੀ, ਤਰਾ ਸ੍ਰੀ ਮਹੱਲਾ ਪੰਜਵਾਂ, ਯਤਨ ਕਰੇ ਮਨ ਡਗਾਵੇ, ਉਹ ਜੰਤਰ ਜਾਮੇ ਜਾਣੇ ਪਾਪ ਕਰੇ ਕਰ ਮੁਕਰ ਪਾਵੇ, ਪੇ ਕਰੇ ਨਿਰਵਾਣੇ, ਜਾਣਤ ਦੂਰਤ ਮੈਂ ਪ੍ਰਭ ਨੇਰ, ਊਤ ਤਾਕੇ ਊਤ ਤਾਂ ਊਤ ਤੇ ਊਤ ਬੇਖੀ, ਆਵੇ ਲੋਭੀ ਫੀਰ ਰਹਾ, ਜਬਲਗ ਟੁੱਟੇ ਨਾ ਮਨ ਭਰਮਾ ਤਬਲਗ ਮੁਕਤ ਨਾ ਕੋਈ ਕੌਣ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਾਸਰੀ ਮਹੱਲਾ ਪੰਜਵਾਂ ਨਾਮ ਗੁਰ ਦਿਓ ਹੈ ਆਪਣੇ ਆਪਣੇ ਗੁਰਨਾਮ ਗੁਰ ਦਿਓ ਹੈ ਆਪਣੇ ਜਾ ਕੇ ਮਸਤ ਕਰਮਾ ਨਾਮ ਦ੍ਰਿੜਾਵੇ ਨਾਮ ਜਪਾਵੇ ਤਾਂ ਕਾ ਜੁਗਮੈ ਧਰਮਾ ਜਨ ਕੋ ਨਾਮ ਵਡਾਈ ਸੋਭ ਨਾਮੋ ਗਤ ਨਾਮੋ ਪਤ ਜਨ ਕੀ ਮਾਨੇ ਜੋ ਜੋ ਹੋਗ ਰਹੁ ਨਾਮ ਤਨ ਜਿਸ ਜਨ ਕੇ ਪਾਲੇ ਸੋਈ ਪੂਰਾ ਸਾਹਾ ਨਾਮ ਵਿਹੋਰਾ ਨਾਨਕ ਉਦਾਰਾ ਨਾਮ ਪ੍ਰਾਪਤ ਲਾਹ ਧਨਾਸਰੀ ਮਹੱਲਾ ਪੰਜਵਾਂ ਨੇਤਰ ਪ੍ਰੀਤ ਪੈ ਦਰਸ਼ ਪੇਖੇ ਮਾਥੇ ਭਰੋ ਰਵਾਲ ਰਸ ਪਰਸ ਗੁੜ ਗਾਂ ਗੁਣ ਗਾਵੋ ਠਾਕਰ ਕੋ ਮੇਰੋ ਹਿਰਦੇ ਪਸੁ ਗੋਪਾਲ ਤੁਮ ਤੋ ਰੱਖਣ ਹਾਰ ਦਿਆਲ ਸੁੰਦਰ ਸੁਗੜ ਬੇਅੰਤ ਪਿਤਾ ਪ੍ਰਭ ਹੋਏ ਪ੍ਰਭ ਕਿਰਪਾਲ ਰਹੋ ਮਹਾਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਦਿਓ ਪਾਲ ਧਨਾਸਰੀ ਮਹੱਲਾ ਪੰਜਵਾਂ ਆਪਣੀ ਉਕਤ ਖਿਲਾਵੇ ਭੋਜਨ ਆਪਣੀ ਉਕਤ ਖਿਲਾਵੇ ਸਰਬ ਸੁਖ ਭੋਗ ਰਸ ਦੇਵੇ ਮਨ ਹੀ ਨਾਮ ਨਾਲ ਸਮਾਵੇ ਹਮਰੇ ਪਿਤਾ ਗੋਪਾਲ ਦਿਆਲ ਜਿਉਂ ਰਾਖੇ ਮਹਤਾਰੀ ਬਾਰ ਕੋ ਤੈਸੇ ਹੀ ਪ੍ਰਭਪਾਲ ਰਹੁ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾਂ ਈਤ ਜਤ ਕਤ ਤਤ ਤੁਮ ਹੀ ਮਿਲੇ ਨਾਨਕ ਸੰਤ ਸੇਵਾ ਤਨਾਸਰੀ ਮਹੱਲਾ ਪੰਜਵਾਂ ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੁਦ ਬਿਖ ਜਾਰੇ ਰਾਜ ਮਾਲ ਜੋਵਨ ਜਤਨ ਜੀਹਰਾ ਇਨ ਉੱਪਰ ਲੈ ਬਾਰੇ ਮਨ ਤਨ ਰਾਮ ਨਾਮ ਹਿਤਕਾਰੇ ਸੂਖ ਸਹਿਜ ਆਨੰਦ ਮੰਗਲ ਸਹਿਤ ਪਵ ਨਿਧ ਭਾਰ ਉਤਾਰੇ ਰੁਹਾਉ ਧਰ ਸੋ ਥਾਨ ਤਨ ਉਹ ਪਵਨਾ ਜਾਮੈ ਮਸੰਤ ਬਸਾਰੇ ਜਨ ਸੁਨਾਨਕੀ ਸਰਦਾ ਪੂਰੋ ਠਾਕੁਰ ਭਗਤ ਤੇਰੇ ਨਮਸਕਾਰੇ ਤਨਾਸਰੀ ਮਹੱਲਾ ਪੰਜਵਾਂ ਛਡਾਏ ਲਿਓ ਮਹਾਂਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਬਿਣਸ ਨ ਕਥੂ ਜਾਤ ਸਤਿਗੁਰ ਪੂਰੇ ਕਿੰਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕੋ ਪਈ ਹਮਾਰੀ ਗਾਤ ਰਹ ਅੰਗੀਕਾਰ ਕਿਉ ਪ੍ਰਭ ਆਪਣੇ ਭਗਤਨ ਕੀ ਰੱਖ ਪਾਤ ਰਾਖੀ ਪਾਤ ਨਾਨਕ ਚਰਨ ਗਏ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਧਨਾਸਰੀ ਮਹੱਲਾ ਪੰਜਵਾਂ ਪਰ ਹਰ ਨਾਲ ਉਹ ਝੂਠਨੇ ਦੇ ਵੀ ਕੁਕਰਤ ਬੁਦਾਰੀ ਮਿਰਗ ਤ੍ਰਿਸ਼ਨਾ ਆਸ ਮਿਸਿਆ ਮਿੱਠੀ ਟੀਕ ਮਨੇ ਸਰਦਾਰੀ ਸਾਗਤ ਕੀ ਅਵਰਦਾ ਜਾਏ ਮਿਰਥਾਰੀ ਜੈਸੇ ਕਾਗਤ ਕੇ ਪਾਰ ਮੂਸਾ ਟੂਕ ਗਵਾਵਤ ਟੂਕ ਗਵਾਵਤ ਕਾਮ ਨੇ ਗਵਾਰੀ ਰਹੁ ਕਰ ਕਿਰਪਾ ਪਰਮ ਨਵ ਸਵਾਮੀ ਬੰਧਨ ਛੁਟਕਾਰੀ ਬੂਟਤ ਅੰਧ ਨਾਨਕ ਪ੍ਰਭ ਕਾਢਤ ਸ਼ਾਂਤ ਜਨਾ ਸੰਗਾਰੀ ਤਨਾਸਰੀ ਮਹੱਲਾ ਪੰਜ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ ਰੂਪ ਰੰਗ ਸੁਖ ਤਨ ਜੀ ਕਾ ਪਾਰ ਬ੍ਰਹਮ ਮੇਰੇ ਮੋਰੇ ਜਾਤੀ ਰਸਨਾ ਰਾਮ ਰਸਾਇਣ ਮਾਤੀ ਰੰਗ ਰੰਗੀ ਰਾਮ ਆਪਣੇ ਕੇ ਚਰਨ ਕਮਲਨੀ ਦਬਾਤੀ ਰਹੁ ਜਿਸ ਕਾ ਸਾਂ ਤਿੰਨ ਹੀ ਰੱਖ ਲਿਆ ਪੂਰਨ ਪ੍ਰਭ ਕੀ ਪਾਤੀ ਮੇਲਿਓ ਆਪਣੇ ਸੁਖਦਾਤੇ ਨਾਨਕ ਰਾਖੀ ਪਾਤੀ ਧਨਾਸਰੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ ਤੋਂ ਜੇ ਤੇ ਨਵਾਹਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਓਰ ਹਰ ਨੀਤ ਮਰਾਰ ਸੁਹਾਏ ਹੋ ਦਾਸ ਕੋ ਕਰ ਕਹਿ ਗਏ ਉਧਰੋ ਮੀਤ ਰਹੋ ਸੁਣੀ ਬੇਨਤੀ ਠਾਕਰ ਮੇਰੇ ਖਸਮਾਨਾ ਕਰ ਆਪ ਨਾਨਕ ਅੰਧ ਪੈ ਦੁਖਲ ਭਾਗੇ ਸਦਾ ਸਦਾ ਹਰ ਜਾਪ ਧਨਾਸਰੀ ਮਹੱਲਾ ਪੰਜਵਾਂ ਚਤਰ ਦਿਸਾ ਕਿੰਨੋ ਬਰੇ ਆਪਣਾ ਸਿਰ ਉੱਪਰ ਕਰ ਤਾਰਿਓ ਕਿਰਪਾ ਖਟਾਕ ਅਵਲੋਕਨ ਕਿੰਨੋ ਦਾਸ ਕਾ ਦੁਖ ਵਧਾਰਿਓ ਹਰ ਰਜਨ ਰਾਖੇ ਗੁਰੂ ਗੋਬਿੰਦ ਕੰਠ ਲਾਏ ਅਵਗੁਣ ਸਾਹਿਬ ਮਿੱਟੇ ਦਿਆਲ ਪੂਰਖ ਬਖਸ਼ਾਂਦ ਰਾ ਜੋ ਮੰਗ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਆ ਊਹਾ ਸੱਚ ਹੋਵੇ ਤਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਲਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖ ਕੇ ਆਪਣੇ ਕੋ ਸਾਹ ਸਾਹ ਪ੍ਰਿਤ ਪਾਲੇ ਪ੍ਰਭ ਸਿਉ ਲਾਗ ਰਿਹੋ ਮੇਰੇ ਚੀਤ ਆਦਿ ਅੰਤ ਪ੍ਰਭ ਸਦਾ ਸਵਾਈ ਧਨ ਹਮਾਰਾ ਮੀਤਰਾ ਮਨ ਬਲਸ ਪੈ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮ ਅਨੰਦ ਕਰ ਨਾਨਕ ਪ੍ਰਭ ਪੂਰਨ ਪੈ ਜੇ ਰਖਾਈ ਤਨਾਸਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੇ ਪ੍ਰਣ ਪਤ ਦਾਤਾ ਸੋਈ ਗੁਣੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਓ ਸਰੋਵਰ ਭਾਗਾ ਤੇਰਾ ਤੇਰਾ ਜਨ ਰਾਮ ਨਾਮ ਸੰਗ ਜਗ ਆਰਸ ਸੀਜ ਗਿਆ ਤਨ ਸਭ ਤਨ ਤੇ ਪ੍ਰੀਤਮ ਮਨ ਲਾਗਾਰਾ ਜੈ ਜੈ ਪੀ ਕਿਉਂ ਤੈ ਨਾ ਰਹਿਣ ਸਗਲ ਘਟਾ ਮੈਂ ਤਾਗਾ ਨਾਮ ਉਗਤ ਪੀਵਤ ਜਨ ਨਾਨਕ ਤਿਆਗੇ ਸਭ ਅਨਰਾਗਾ ਤਨਾ ਸ੍ਰੀ ਮਹਲਾ ਪੰਜਾ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾਂ ਵਿਖਿਆ ਮੈਂ ਲੱਜਾ ਰਾਖੀ ਰਾਮ ਰਾਮ ਸਿਮਰ ਸਿਮਰ ਸਵਾਮੀ ਪਰ ਆਪਣਾ ਨਿਕਟ ਨਾ ਆਵੇ ਜਾਮ ਮੁਕਤ ਬੈ ਕੌਂਠ ਸਾਧ ਕੀ ਸੰਗ ਜਨ ਪਾਇਓ ਹਰ ਕਾ ਤਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਿਓ ਦਿਨ ਰਹਿਣ ਨਰੈਣ ਨਾਨਕ ਦਾਸ ਕਰ ਸਦ ਕਰਮਾਨ ਤਨਾ ਸ੍ਰੀ ਮਹਲਾ ਪੰਜਵਾਂ ਮਾਂਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰਿਓ ਤੁਮਾਰਾ ਨਾਮ ਰਹਾ ਚਰਨ ਤੁਮਾਰੇ ਹਿਰਦੇ ਵਸੇ ਸੰਤਨ ਕਾ ਸੰਗ ਪਾਵੋ ਸੋਗ ਅਗਨ ਮੈਂ ਮਨ ਨਾ ਵਿਆਪੇ ਆਠ ਭੈਰ ਗੁਣ ਗਾਵੋ ਸਵਸਤ ਵਿਵਸਥਾ ਹਰ ਕੀ ਸੇਵਾ ਮਹਾ ਮਧਿ ਅੰਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਬੌੜ ਜਨਮ ਨਾ ਛਾਪਣ ਤਨਾ ਸ੍ਰੀ ਮਹਲਾ ਪੰਜਵਾਂਗੋ ਰਾਮ ਤੇ ਸਭ ਥੂਕ ਮਾਨਕ ਕੋ ਜਾਚਕ ਸਰੰਭ ਪਾਈਏ ਪ੍ਰਭ ਕੇ ਸਿਮਰਨ ਮੋਖ ਰਹ ਕੋਖੇ ਮੁਨ ਜਨ ਸਿਮਰ ਪੁਰਾਣਾ ਵੇਦ ਪਕਾਰੇ ਕੋਖ ਕਿਰਪਾ ਸਿੰਧ ਸੇਵ ਸੱਚ ਪਾਈਏ ਦੋਵੇ ਸਵੇਲੇ ਲੋਕ ਆਨ ਆਚਾਰ ਵਿਹਾਰ ਹੈ ਜੈਤੇ ਬਿਨ ਹਰ ਸਿਮਰਨ ਭੋਖ ਨਾਨਕ ਜਨ ਮਰਨ ਪੈ ਘਾਟੇ ਮਿਲ ਸਾਧੂ ਬਿਨ ਸੇ ਸੂਖ ਤਨਾ ਸ੍ਰੀ ਮਹਲਾ ਪੰਜਵਾਂ ਤ੍ਰਿਸ਼ਨਾ ਬੁਝੇ ਹਰ ਕੇ ਨਾਮ ਮਹਾਂ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉਂ ਲਾਗੇ ਪੂਰਨ ਧਿਆਨ ਰਹ ਮਨ ਮਹਾਂ ਕਲੋਲ ਬੁਝੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾਂ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕੇ ਕਰਮ ਲਿਖਿਆ ਤੁਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਤਨਾ ਸ੍ਰੀ ਮਹਲਾ ਪੰਜਵਾਂ ਜਨ ਕੀ ਕਿੰਨੀ ਪਾਰ ਬ੍ਰਹਮਸਾਰ ਨਿੰਦਕ ਟਿਕ ਨ ਪਾਵਨ ਮੂਲੇ ਉੜ ਗਏ ਬੇਕਾਰ ਰਹੁ ਜੈ ਜੈ ਦੇਖਿਓ ਤੈਤ ਸਵਾਮੀ ਕੋ ਨ ਪਹੁੰਚਣ ਹਾਰ ਜੋ ਜੋ ਕਰੇ ਅਵਗਿਆ ਜੋ ਜੋ ਕਰੇ ਕਰੇ ਅਵਗਿਆ ਜਨ ਕੀ ਹੋਏ ਗਿਆ ਤਤਸ਼ਾਰ ਕਾਰਨ ਹਾਰ ਰਖਵਾਲਾ ਹੋਆ ਜਾ ਕਾ ਅੰਤ ਨ ਪਾਰਾ ਵਾਰ ਨਾਨਕ ਦਾਸ ਰੱਖੇ ਪ੍ਰਭ ਆਪਣੇ ਨਿੰਦਕ ਕਾਢੇ ਤਾਰ ਤਨਾ ਸ੍ਰੀ ਮਹਲਾ ਪੰਜਵਾਂ ਕਰ ਨੌਵਾਂ ਪੜਤਾਲ ਏਕੋ ਓਂਕਾਰ ਸਤਿਗੁਰ ਪ੍ਰਸ਼ਾਦ ਹਰ ਚਰਨ ਗੋਬਿੰਦ ਦੁੱਖ ਪੰਜਣਾ ਦਾਸ ਆਪਣੇ ਕੋ ਨਾਮ ਦੀ ਬੋਤ ਦ੍ਰਿਸ਼ਟ ਪ੍ਰਭ ਕਿਤਾਰੋ ਕਿਰਪਾ ਕਰ ਤਾਰੋ ਪੂਜਾ ਗੈਕੂਪ ਤੇ ਕਾਢ ਲੇਵੋ ਰਹ ਕਾਮ ਕ੍ਰੋਧ ਕਰ ਅੰਤ ਮਾਇਆ ਕੇ ਬੰਧ ਅਨਕ ਦੁੱਖਾ ਤਨ ਸ਼ਾਦ ਪੂਰੇ ਪ੍ਰਭ ਨ ਆਨ ਰੱਖਣ ਹਾਰਾ ਨਾਮ ਸਿਮਰਾਵ ਸਰਨ ਸੂਰੇ ਪਤ ਤਧਾਰਨਾ ਜੀ ਜੰਤ ਤਾਰਨਾ ਵੇਦ ਉਚਾਰਨੀ ਅੰਤ ਪਾਇਓ ਗੁਣੇ ਸੁਖ ਸਾਗਰ ਬ੍ਰਹਮਾ ਰਤਨਾਗਰਾ ਭਗਤ ਬਸਲ ਨਾਨਕ ਗਾਇਓ ਤਨਾ ਸ੍ਰੀ ਮਹਲਾ ਪੰਜਮ ਅਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰੋ ਨਾਮ ਗੋਬਿੰਦ ਕਾ ਸਦਾ ਲੀਜੇ ਮਿਟੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੂਹਾ ਜੀਜੇ ਰਾ ਰਾਜ ਭੁਗਨ ਬਿਸਰੰਤ ਹਰ ਮਾਇਆ ਮਹਾਂ ਦੁਖ ਏ ਮਹਾਂਤ ਕਹਿ ਆਸ ਪਿਆਸ ਰਮਣ ਅਰ ਕੀਰਤਨ ਇਹ ਪਦਾਰਥ ਭਗਵੰਤ ਲਹਿ ਸਾਰਨ ਸਮਰੱਥ ਅਕਥ ਅਗੋਚਰਾ ਪਤ ਤਧਾਰ ਨਾਮ ਤੇਰਾ ਅੰਤਰ ਜਾਮੀ ਨਾਨਕੇ ਸੁਆਮੀ ਸਰਬੱਤ ਪੂਰਨ ਠਾਕੁਰ ਮੇਰਾ ਤਨਾ ਸ੍ਰੀ ਮਹਲਾ ਪੰਜਵਾਂ ਘਰ ਬਾਰਾਂ ਏਕੋ ਓਂਕਾਰ ਸਤਿਗੁਰ ਪ੍ਰਸ਼ਾਦ ਬੰਧਣਾ ਹਰ ਬੰਧਣਾ ਗੁਣ ਗਾਵੋ ਗੋਪਾਲ ਰਾਏ ਰਹ ਵੱਡੇ ਪਾਗ ਪੀਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਰ ਨਮਨ ਰਾਪੇ ਸੋਗ ਅਗਨ ਤਿਸ ਜਨ ਨਾਮ ਵਿਆਪੇ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਤਨ ਦੋ ਕਿਛ ਪਾਪ ਨ ਫੀੜੇ ਜਮ ਜੰਧਾਰ ਨ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬਜਾਈ ਨਾਨਕ ਉਦਰੇ ਪ੍ਰਭ ਸਰਨ ਆਈ
2: ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਲਾ ਤੀਜਾ ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵ ਨਾਨਾ ਸ਼ਬਦੋ ਤਾਂ ਗਾਵੋ ਹਰੀ ਕੇ ਰਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋਖਾ ਮਨੋ ਵਿਸਾਰੇ कह नानक मन मेरे सदा रहो हर नाले साचे साहिबा क्या नाही घर तेरे घर ता तेरे सब किश है जिस देहि सो पावे सदा सिप सलाह तेरी नाम मन बसावे नाम जिन कह मन बसिया वाज शब्द कनेरे कह नानक सचे साहिब क्या नाही घर तेरे साचा नाम मेरा आधारू सत नाम आधार मेरा जन भुखा सब गवाईया कर शांत सुख मनाए वसिया जनिशा सब पुजाईया सदा कुरबान किया गुरु बिट हूं जिस दी है वड्डे आईया कह नानक सुनो संतो शब्द रो प्यारू साचा नाम मेरा आधारू वाजे पंच शब्द तकर्ष भागै करस भागै शब्द वाजे कला जित कर धारिया पंच दूत दवास कीते काल कंटक मारिया तुर कर्म पाया तुत जिन कौ से नाम हर कह लागे कह नानक तह सुख होआ तत करण दवाजी आनंद सुनो वड भागी उ सगल मनोरथ पूरे पार ब्रह्म प्रभ पाया उतरे सगल बसूरे दुख रोग संताप उतरे सुनी सच्ची बाणी संत साजन भय सरसे पूरे गुर ते जानी सुनते पुनीत कहते पवित सतगुर रहिया भर पूरे बिनवंत नान गुर चरण लागे वाजे अनहद तूरे सुनते पुनीत कहते पवित सतगुर रहिया भर पूरे बिनवंत नान गुर चरण लागे वाजे अनहद तूरे वाहिगुरु जी का खालसा वाहिगुरु जी की फतेह तुदे आगे
3: कहो नानक सब तेरी वडियाई कोई नाम ना जाने मेरा वाहिगुरु जी तुए कर जोड़ कर अरदास तो पावे त्याने रास आपे जाने करिया आपे आने रास तसे अगे नानका खले कीचे अरदास अरदास ही क्यों कार श्री वाहिगुरु जी के फतेह श्री भगवती जी सहाय वार श्री भगवती जी के पाछे दसवें परतों भगवती सिमर के गुरु नानक लेते आए फिर अंगद गुरते अमरदास रामदास हुई सहाय अर्जन हर गोविंद नु सिमरो श्री हर आए श्री हर कृष्ण ते आई है जिस डिठे सब दुख जाए तेग बहादुर सिमरिया कर नौन दा बिताए सब थाई हुए सहाय दसवें पातशाह साहब श्री गुरु गोविंद सिंह जी महाराज अमृत के दाते सर्वंस दानी सतगुरु जीओ सब थाई हुए सहाय दसवां पातशाह हैं जोत श्री गुरु ग्रंथ साहब पवित्र पाठ दीदार दा ध्यान तर बोलो जी वाहेगुरु वाहेगुरु पंजा प्यारिया चौं साहब जादियां चालिया मुक्तियां हठियां जपियां तपियां या नाम जपया वंड छकिया देख चला तेग वाही देख खंडट कीता तेना प्यारिया सचारिया दी कमाई का ध्यान तर खालसा जी बोलो जी वाहेगुरु वाहेगुरु जिन्हां सिंघां सिंघणियां ने धर्मेती ते बंद बंद कटवाए खोपियां नुहाइयां तरखने तड़े तन आरियां चराए बाण कुछ सिखी केसां सुवासां संग नवाई तिन्हां समूह शहीद सिंह संघणियां भचंगियां भचंगणा जी कमाई का ध्यान तर खालसा जी बोलो जी वाहेगुरु पंजां तख्तां सरबत गुरद्वारे गुरधामां का ध्यान तर बोलो जी वाहेगुरु प्रथम सरबत खालसा जी की अरदास है जी सरबत खालसा जी को वाहेगुरु वाहेगुरु वाहेगुरु चित आवे चित आवन का सदका सर्ब सुख होवे जहाँ जहाँ खालसा जी साहेब तहाँ तहाँ रचिया रियायत देग तेग पते वेद की पैद पंथ की जी श्री साहब जी साहे खालसे जी के बोल बाले बोलो जी वाहेगुरु सिखा सिखी दान केस दान रह दान विवेक दान वसाह दान भरोसा दान दाना सरदान नाम दान श्री अमृतसर जी के इनान चौंकियाँ झंडे बुंगे जुगो जुगो अटल धर्मका जयकार खालसा जी बोलो जी वाहेगुरु सिखा ना मानेमा मत उची मत का राखा आप अकाल पुरख वाहेगुरु हे अकर अपने पंथ है सदा साहिब दतार जियो श्री ननकाणा साहब अते होर गुरद्वारा गुरधामा दे जिन्हों तो पंथ नू विछोड़िया खुले दर्शन दी दार सेवा संभालदा दान खालसे नूं बख्शणा हे नवाणे दे मान सतगुरु नेताणिया दे तान सतगुरु ने ओटिया दी ओट सतगुरु ने आसरिया दे आसरे सतगुरु धन धन धन साहब श्री गुरु ग्रंथ साहिब पातशाह जी आप दे चर्चा नाल अरदास बेनती सुनो बेनती ठाकुर मेरे जी जंत तेरे धारे राख पैज नाम कर करा महारे सचे पातशाह जी आप जी कृपा बख्शन आप हुक्म सार पातशाह आप दे चरणा विच हर रोज तो सहमत मिले तो सचे पातशाह जी आप पवित्र चरणा में अरदास बेनती कर सचे पातशाह श्री अखंड पाठ आरंभ किया पातशाह जी पातशाह जीओ चौरासी के सिंघा की जाद इस जाद में सचे पातशाह श्री सिंह सभा गुरद्वारा रूह संगत वालों पातशाह जीओ ਆਰੰਭ ਕਰਵਾਏ ਸਨ ਪਾਤਸ਼ਾਹ ਜੀ ਆਪਣੇ ਕਿਰਪਾ ਕੀਤੀ ਬਾਣੀ ਸੱਚੇ ਪਾਤਸ਼ਾਹ ਆਦ ਤੋਂ ਮੱਧ ਤੱਕ ਪਹੁੰਚੀ ਸੱਚੇ ਪਾਤਸ਼ਾਹ ਜਿਹਨੇ ਬਾਣੀ ਪੜ੍ਹੀ ਸੁਣੀ ਸੱਚਖੰਡ ਸੋਧ ਕੇ ਪ੍ਰਵਾਨ ਕਰਨੀ ਬਾਣੀ ਦਾ ਪਾਪ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਸਮਾਈਆਂ ਨਵਾਂ ਪ੍ਰਾਣ ਸੰਗਤਾਂ ਦੇ ਨਵਾਣੇ ਸੇਵਕਾਂ ਹਿਰਦੇ ਵਿੱਚ ਵਿਛਾਉਣਾ ਸੱਤ ਸੰਤੋਖ ਦਿਆ ਪਰਪਨਾ ਪਾਤਸ਼ਾਹ ਅਤੇ ਬਾਣੀ ਮੱਧ ਤੋਂ ਅੰਤ ਤੱਕ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਆਪਣੇ ਸੇਵਕਾਂ ਦੇ ਮਿਰਜਨ ਆਪ ਉਮਾ ਉੱਥੇ ਛੱਪਾ ਛਬਾਣੀ ਉਚਾਰਨਾ ਬਲ ਅਤੇ ਬੁੱਧ ਬਖਣੇ ਪਾਤਸ਼ਾਹ ਜੀਓ ਇਹਨਾਂ ਖੁਸ਼ੀਆਂ ਲੈ ਕੇ ਪਾਤਸ਼ਾਹ ਮਾਧੀ ਖੁਸ਼ੀਆਂ ਲੈ ਕੇ ਸੱਚੇ ਪਾਤਸ਼ਾਹ ਜੀਓ ਆਪਦੇ ਪੰਜ ਚਾਰਨਾਂ ਵਿੱਚ ਪੰਚਮ ਕੜਾਹ ਪ੍ਰਸਾਦੀ ਦੇਗ ਹਾਜ਼ਰ ਜੇ ਆਪ ਜੀ ਨੂੰ ਪ੍ਰਵਾਨ ਹੋਵੇ ਪ੍ਰਵਾਨ ਹੋਈ ਦੇਗ ਸੰਗਤ ਵਿੱਚ ਪੰਡਾ ਦੀ ਆਗਿਆ ਬਖਸ਼ੋ ਸੱਚੇ ਪਾਤਸ਼ਾਹ ਕਰੋ ਕਿਰਪਾ ਆਪ ਜੀ ਚ ਆਪਣੇ ਚੱਲਦੇ ਪ੍ਰਵਾਹ ਵਿੱਚੋਂ ਹੁਕਮ ਬਖਸ਼ ਨਿਹਾਲ ਕਰੋ ਪਾਤਸ਼ਾਹ ਕਿਰਪਾ ਕੀਤੀ ਨਿਤਨੇਮ ਜੀ ਕੇ ਅਰਦਾਸ ਅੱਖਰ ਵਾਧਾ ਘਾਟਾ ਭਜੋ ਮਾਫ ਕਰਨਾ ਪਾਤਸ਼ਾਹ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਉਹ ਕਰੋ ਕਿਰਪਾ ਸੱਚੇ ਪਾਤਸ਼ਾਹ ਆਪ ਜੀ ਬਖਸ਼ ਕਰੋ ਸੱਚੇ ਪਾਤਸ਼ਾਹ ਹੁਕਮ ਬਖਸ਼ੋ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸੋ ਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਧਨ ਮਾਏ ਗੁਰ ਕੇ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਪਈ ਸਫਲ ਯਾਤਰਾ ਆਵਣ ਜਾਣ ਰਹਿ ਮਿਲ ਸਾਦਾ ਰਹਾਉ ਦੂਜਾ ਤਨਾ ਸ੍ਰੀ ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿ ਪ੍ਰਸ਼ਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੂਰਵ ਸਦਾ ਦਸਹਰਾ ਓ ਨਾਮ ਹਰ ਕਾ ਸਦਾ ਜਾਚੋ ਦਿਓ ਪ੍ਰਭ ਧਰਨੀ ਤਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ ਗੁਰਬਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਸਾਤਨਾ ਲਾਗੇ ਮੈਲ ਕਿਆ ਮਨ ਧੋਈਏ ਗੁਣੇ ਹਾਰ ਪਰੋ ਕਿਸ ਕੋ ਰੋਈਏ ਵਿਚਾਰ ਮਾਰੇ ਤਰੇ ਤਾਰੇ ਵਿਚਾਰ ਮਾਰੇ ਤਰੀ ਤਾਰੇ ਉਲਟ ਜੂਨ ਨਾ ਆਵੇ ਆ ਪਰਸ ਪਰਮ ਧਿਆਨੀ ਸਾਚ ਸਾਚੇ ਪਾਵੇ ਆਨੰਦ ਅੰਧਨ ਹਰਕ ਸਾਚਾ ਦੁੱਖ ਕਿਲਬਖ ਪਰ ਹਰੇ ਸੱਚ ਨਾ ਪਾਇਆ ਗੁਰ ਦਿਖਾਇਆ ਮੈਲ ਨਾਏ ਸੱਚ ਮੰਨੇ ਸੰਗਤ ਸੰਗਤ ਮੀਤ ਮਲਾ ਪੂਰਾ ਨਾਮਣ ਗਾਵੇ ਗਾਵਣ ਹਰ ਸ਼ਬਦ ਸੁਹਾਵਣ ਸਲਾਏ ਸੱਚੇ ਮਨ ਸਤ ਗੁਰ ਪੁੰਨ ਦਾਨ ਦਇਆ ਮਤੇ ਫਿਰ ਸੰਗ ਪਾਵੇ ਸਹਿਜ ਨਾਵੇ ਬੈਣੀ ਨਾ ਸੰਗ ਸਤ ਸਤੇ ਅਰਾਧਿਆ ਕਰ ਸਾਚਾ ਨਿਤ ਦੇ ਚੜੇ ਸਵਾਇਆ ਗਤ ਸੰਗ ਮੀਤ ਮਹ ਸਤ ਸੰਗਤ ਕਰ ਨਦਰ ਮੈਲ ਮਲਾਇਆ ਕਹਿਣ ਕਹੇ ਸਭ ਕੋਈ ਕੇਵਲ ਆਖੀਏ ਹੋ ਮੂਰਖ ਨਾ ਨੀਚ ਅਜਾਣ ਸਮਝਾ ਸਾਖੀਏ ਸੱਚ ਗੁਰ ਕੀ ਸਾਖੀ ਅੰਮ੍ਰਿਤ ਪਾਖੀ ਤਿਤ ਮਨ ਮਾਨਿਆ ਮੀਰਾ ਕੂਚ ਕਰੇ ਆਵੇ ਬਿਖ ਲਾਦੇ ਸ਼ਬਦ ਸੱਚੇ ਗੁਰ ਮੀਰਾ ਆਖਣ ਟੋਟ ਨਾ ਭਗਤ ਭੰਡਾਰੀ ਭਰਪੂਰ ਰਿਹਾ ਸੋਈ ਨਾਨਕ ਸੱਚ ਕਹਿ ਬੇਨਾਤੀ ਮਨ ਮਾਂਜੇ ਸੱਚ ਸੋਈ ਤਨਾਸਰੀ ਮਹੱਲਾ ਪਹਿਲਾ ਜੀਵਾ ਤੇਰੇ ਨਾਮ ਮਨ ਆਨੰਦ ਹੈ ਜੀਉ ਸੱਚੋ ਸੱਚਾ ਨਾਮ ਗੁਣ ਗੋਬਿੰਦ ਹੈ ਜੀਉ ਗੁਰ ਗਿਆਨ ਆਪਾਰਾ ਸਿਰਜਣ ਹਾਰਾ ਜਿਨ ਸਿਰਜੀ ਤਿਨ ਰੋ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੇ ਕੋਈ ਆਪ ਕਰ ਵੇਖੇ ਸਿਰ ਸਿਰ ਲੇਖੀ ਆਪੇ ਸੁਰਤ ਬਜਾਈ ਨਾਨਕ ਸਭ ਅਗਮ ਅਗੋਚਰ ਜੀਵਾ ਸੱਚੀ ਨਾਈ ਤੁਮ ਸਰ ਅਵਰ ਨਾ ਕੋਈ ਆਇਆ ਜਾਸੀ ਜੀਉ ਹੁਕਮੀ ਹੋਏ ਨਵੇੜ ਭਰਮ ਚਕਾਸੀ ਜੀਉ ਗੁਰ ਭਰਮ ਚਕਾਇਆ ਕਥ ਕਹਾਏ ਸੱਚਮੇ ਸੱਚ ਸਮਾਣਾ ਆਪ ਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਮਨ ਅੰਤ ਸਿਖਾਈ ਨਾਨਕ ਸਾਹਿਬ ਔਰ ਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਕ ਸਰੰਦਿਆ ਜੀਉ ਏਕ ਸਾਹਿਬ ਦੋਏ ਰਾਹ ਬਾਦ ਬਵੰਦਿਆ ਜੀਉ ਦੋਏ ਰਾਹ ਚਲਾਏ ਹੁਕਮ ਸਭਾਏ ਜਨਮੂਆ ਸੰਸਾਰਾ ਨਾ ਬਿਨਾ ਨਾਈ ਕੋ ਬੇਲੀ ਬਿਖਲਾਤੀ ਸਿਰ ਭਾਰਾ ਹੁਕਮੀ ਆਇਆ ਹੁਕਮ ਬੁੱਝੇ ਹੁਕਮ ਸਵਾਰਨਹਾਰਾ ਨਾਨਕ ਸਾਹਿਬ ਸ਼ਬਦ ਸਿਆਪੇ ਸੱਚਾ ਸਿਰਜਣਹਾਰਾ ਭਗਤ ਸੋਏ ਦਰਬਾਰ ਸ਼ਬਦ ਸਵਾਇਆ ਜਿਉ ਬੋਲੇ ਅੰਮ੍ਰਿਤ ਭਵਾਨ ਰਸਨ ਰਸਾਇਆ ਜਿਉ ਰਸਨ ਰਸਾਏ ਨਾਮ ਸਤਾਏ ਸਾਏ ਗੁਰ ਕੇ ਸ਼ਬਦ ਬਿਕਾਣੇ ਪਾਰਸ ਪਰਸੀਏ ਪਾਰਸ ਵੇਤਾ ਮਾਹੁ ਤੇਰੇ ਮਨ ਪਾਣੇ ਅਬਰਾ ਪਦ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਨ ਦਰ ਸੱਚੇ ਸੱਚੇ ਕੇ ਬਪਾਰੀ ਭੁੱਖ ਪਿਆ ਸੋ ਆਥ ਕਿਉਂ ਦਰ ਜੈਸੇ ਜਿਉ ਸਤਿਗੁਰ ਪੁੱਛੋ ਜਾਏ ਨਾਮ ਧਿਆਇਆ ਧਿਆਸੇ ਜਿਉ ਸੱਚ ਨਾਮ ਧਿਆਈ ਸੱਚ ਚਵਾਈ ਗੁਰਮੁਖ ਸੱਚ ਪਛਾਣਾ ਦੀਨਾ ਨਾਥ ਦਿਆ ਨਿਰੰਜਨ ਅੰਦਰ ਨਾਮ ਬਖਾਣਾ ਕਰਨੀ ਕਾਰ ਤੁਰੋ ਫਰਮਾਈ ਆਪ ਮੁਆ ਮਨ ਮਾਰੀ ਨਾਨਕ ਨਾਮ ਮਾਰਸ ਮਿੱਠਾ ਤ੍ਰਿਸ਼ਨਾ ਨਾਮ ਨਵਾਰੀ ਤਨਾ ਸ੍ਰੀ ਸ਼ਾਂਤ ਮਹੱਲਾ ਪਹਿਲਾ ਫਿਰ ਸੰਗ ਮੂਠੜੀਏ ਖਬਰ ਨ ਪਾਈਏ ਜਿਉ ਮਸਤਕ ਲਿਖਿਆ ਲੇਖ ਪੂਰਵ ਕਮਾਇਆ ਜਿਉ ਲੇਖ ਨ ਮਿੱਟੀ ਪੂਰਵ ਕਮਾਇਆ ਜੇ ਕਿਆ ਜਾਣਾ ਕਿਆ ਹੋਸੀ ਗੁਣੀ ਆਚਾਰ ਨੇ ਸੰਗ ਰਾਤੀ ਅਵਗੁਣ ਬਹਿ ਬਹਿ ਰੋਸੀ ਤਨ ਜੋਬਨ ਆਖੀ ਛਾਇਆ ਬਿਰਧ ਪੈ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਗਣ ਛੁੱਟੀ ਝੂਠ ਬਿਛੁਨਿਆ ਬੁੱਢੀ ਕਰ ਕਾਲਿਓ ਗੁਰਕੇ ਪਾਈ ਚੱਲੋ ਸਾਚਾ ਨਾਮ ਧਿਆਇ ਪਾਵੇ ਸੁੱਖ ਮਹਿਲੋ ਹਰ ਨਾਮ ਧਿਆਇ ਤਾਂ ਸੁੱਖ ਪਾਏ ਪੇੜੇ ਦਿਨ ਚਾਰੇ ਨਿਜ ਕਰ ਵਜਾਏ ਬਹਿ ਸੱਚ ਪਾਏ ਅੰਦਰ ਨਾਮ ਨਾਲ ਪਿਆਰੇ ਬਿਣ ਭਗਤੀ ਕਰ ਵਾਸ ਨ ਹੋਈ ਸੁਣਿਓ ਲੋਕ ਸਭਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸੱਚੇ ਨਾਏ ਫਿਰ ਤਨ ਪਾਵੇ ਤਾਂ ਫਿਰ ਪਾਵੇ ਨਾਰੀ ਜਿਉ ਰੰਗ ਪ੍ਰੀਤਮ ਰਾਤੀ ਗੁਰ ਕੇ ਸ਼ਬਦ ਵਿਚਾਰੀ ਜਿਉ ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨਿਮਰੇ ਭਗਤ ਕਰੇਈ ਮਾਇਆ ਮੋਹ ਜਲਾਏ ਪ੍ਰੀਤਮ ਰਸਮੈ ਰੰਗ ਕਰੇਈ ਪ੍ਰਭ ਸੱਚੇ ਸੇਤੀ ਰੰਗ ਰਵੇ ਰੰਗੀਤੀ ਲਾਲ ਪਈ ਮਨ ਮਾਰੀ ਨਾਨਕ ਸੱਚ ਵਸੀ ਸੁਹਾਗਣ ਫਿਰ ਸਿਉ ਪ੍ਰੀਤ ਪਿਆਰੀ ਫਿਰ ਘਰ ਸੋਏ ਨਾਰ ਜੇ ਫਿਰ ਪਾਵੇ ਜਿਉ ਝੂਠੇ ਬਹਿਣ ਚਵੇ ਕਾ

ਤਨਾ ਸ੍ਰੀ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਏਕੋ ਓਂਕਾਰ ਸਤਿਗੁਰ ਪ੍ਰਸ਼ਾਦ ਹਰ ਜਿਉਂ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਉ ਸਤਿਗੁਰ ਮਿਲੇ ਸਵਾਏ ਸਹਿਜ ਗੁਣ ਗਾਈਏ ਜੀਉ ਗੁਣ ਗਾਏ ਵਿਕਸੇ ਸਦਾ ਅੰਦਨ ਜਾ ਆਪ ਸੱਚੇ ਭਾਵ ਏ ਹੰਕਾਰ ਹੋਮੇ ਤਜੇ ਮਾਇਆ ਸਹਿਜ ਨਾਮ ਸਮਾਵ ਏ ਆਪ ਘਰਤਾ ਕਰੇ ਸੋਈ ਆਪ ਦੇ ਤਾਂ ਪਾਈਏ ਹਰ ਜਿਉਂ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਉ ਅੰਦਰ ਸੱਚਾ ਨਿ ਪੂਰੇ ਸਤਿਗੁਰ ਜੀਉ ਹੋ ਤਿਸ ਥੇਵੀਂ ਦਿਨ ਰਾਤ ਮੈਂ ਕਦੇ ਨਾ ਬਿਸਰੇ ਜੀਉ ਜੀਉ ਅੰਦਰ ਸੱਚਾ ਨਿ ਪੂਰੇ ਸਤਿਗੁਰ ਜੀਉ ਹੋ ਤਿਸ ਸੇਵੀਂ ਦਿਨ ਰਾਤ ਮੈਂ ਕਦੇ ਨਾ ਬਿਸਰੇ ਜੀਉ ਕਦੇ ਨਾ ਬਸਾਰੀ ਅੰਦਿਨ ਸਮਾਰੀ ਜਾਂ ਨਾਮ ਲਈ ਤਾਂ ਜੀਵਾਂ ਸਰਬਣੀ ਸੁਣੀ ਤਾਂ ਇਹੋ ਮੰਤਰ ਤੇ ਗੁਰਮੁਖ ਅੰਮ੍ਰਿਤ ਪੀਵਾਂ ਨਦਰ ਕਰੇ ਤਾਂ ਸਤਿਗੁਰ ਮੇਲੇ ਅੰਦਿਨ ਵਿਵੇਕ ਬੁੱਧ ਵਿਚਰੇ ਅੰਦਰ ਸੱਚਾ ਨਿਓ ਪੂਰੇ ਸਤਿਗੁਰੇ ਸਤ ਸੰਗਤ ਮਿਲੇ ਬਟਪਾਗ ਤਾਂ ਹਰ ਰਸ ਆਵੇ ਜੀਉ ਆਂਦਨ ਰਹੇ ਲਿਵਲਾਏ ਤਾਂ ਸਹਿਜ ਸਮਾਵ ਏ ਜੀਉ ਸਹਿਜ ਸਮਾਵੇ ਤਾਂ ਹਰ ਮਨ ਪਾਵੇ ਸਦਾ ਅਤੀਤ ਬਰਾਗੀ ਆਲਤ ਪਾਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਘਰੇ ਸੁਭਾਵ ਏ ਸਤ ਸੰਗਤ ਮਿਲੇ ਬਟਪਾਗ ਤਾਂ ਹਰ ਰਸ ਆਵੇ ਜੀਉ ਦੂਜੇ ਪਾਏ ਦੁੱਖ ਹੋਏ ਮਨ ਮੁਖ ਜਮ ਜੋਇਆ ਜਿਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਇਆ ਜਿਉ ਮਾਇਆ ਦੁੱਖ ਮੋਇਆ ਹੋਮੇ ਰੋ ਰੋਇਆ ਮੇਰੀ ਮੇਰੀ ਕਰਤ ਬਿਹਾਵ ਏ ਜੋ ਪ੍ਰਭ ਦੇ ਤਿਸ ਚੇਤੇ ਨਾਹੀਂ ਅੰਤ ਗਿਆ ਪਛਤਾਵ ਏ ਬਿਨ ਨਾਵੇਂ ਕੋ ਸਾਧ ਨਾ ਚੱਲੇ ਪੁੱਤਰ ਕਲੱਤਰ ਮਾਏ ਮੈਂ ਮਤੋਇਆ ਦੂਜੇ ਪਾਏ ਦੁੱਖ ਹੋਏ ਮਨ ਮੁਖ ਜਮ ਜੋਇਆ ਜਿਉ ਕਰ ਕਿਰਪਾ ਲਿਓ ਬਣਾਏ ਮੈਲ ਹਰ ਪਾਇਆ ਜਿਉ ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜੀਉ ਪ੍ਰਭ ਮਨ ਪਾਵੇ ਤਾਂ ਹੁਕਮ ਸਮਾਵੇ ਹੁਕਮ ਮੰਨੇ ਸੁਖ ਪਾਇਆ ਅੰਦਨ ਜਪਤ ਰਹਿ ਦਿਨ ਰਾਤੀ ਸਹਿਜੇ ਨਾਮ ਧਿਆਇਆ ਨਾਮੋ ਨਾ ਮਿਲੇ ਵਡਿਆਈ ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲਿਓ ਮਲਾਏ ਮੈਲ ਹਰ ਪਾਵੇ ਜੀਉ ਤਨਾ ਸ੍ਰੀ ਮਹੱਲਾ ਪੰਜਵਾਂ ਕਾ ਸ਼ੰਤ ਏਕ ਓਂਕਾਰ ਸਤਿਪ੍ਰਸ਼ਾਦ ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਏ ਜੀਉ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਏ ਜੀਉ ਭਜ ਸੰਗ ਸਾਧੂ ਇੱਕ ਅਰਾਧੂ ਜਨ ਮਨ ਦੁਖ ਨਾਸ ਏ ਤੁਰ ਕਰਮ ਬਿਨਵੰਤ ਨਾਨਕ ਤਾਰ ਕਿਰਪਾ ਸਦਾ ਹਰ ਗੁਣ ਗਾਵੀਏ ਨਿਤਰਿਆ ਤਰ ਏਕ ਨਾਮ ਨਿਰੰਜਣੋ ਜੀਉ ਜੀਉ ਤੂੰ ਦਾਤਾ ਸਾਧ ਤਾਰ ਸਰਬ ਦੁਖ ਭੰਜਣੋ ਜੀਉ ਦੁੱਖ ਹਰਤ ਕਰਤਾ ਸੁਖੇ ਸਵਾਮੀ ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾਂ ਬਿਖੜਾ ਪਲ ਏਕ ਮਾਹੇ ਤਰ ਆਇਆ ਪੂਰਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਣੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁੱਖ ਪੈ ਭੰਜਣੋ ਆਪ ਲੇ ਲੜ ਲਾਏ ਕਿਰਪਾ ਤਾਰੀਏ ਜਿਉ ਮੋਏ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਅਪਾਰਿਆ ਜਿਉ ਦਿਆਲ ਸਦਾ ਕਿਰਪਾਰ ਸਵਾਮੀ ਨੀਚ ਥਾਪਣ ਹਾਰਿਆ ਜੀ ਜਾਂ ਸਭ ਤੇ ਜੀ ਜਾਂ ਸਭ ਤੇਰੇ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਿਨਮੰਤ ਨਾਨ ਗੁਣ ਗਾਏ ਜੀਵਾਂ ਹਰ ਜਪ ਜਪੋ ਬਨ ਬਾਰੀਆਂ ਤੇਰਾ ਦਰਸ਼ ਅਪਾਰ ਨਾਮ ਅਲੋਮ ਅਮੋਲੀ ਜਿਉ ਨਿਤ ਜਪੇ ਤੇਰੇ ਦਾਸ ਪੁਰਖ ਅਤੋਲ ਜਿਉ ਸੰਤ ਰਸਨਾ ਬੂਠਾ ਮਨ ਟੂਠਾ ਹਰ ਰਸ ਤੇਰੀ ਮਾਇਤਿਆ ਗੁਰਚਰਨ ਲਾਗੇ ਮਹਾਂਭਾਗੇ ਸਦਾ ਅੰਦਨ ਜਾਗਿਆ ਸਦਾ ਸਦਾ ਸਿਮਰਥ ਸਵਾਮੀ ਸਾਹ ਸਾਸ ਗੁਣ ਬੋਰ ਈ ਬਿਨਵੰਤ ਨਾਨਕ ਤੁਰ ਸਾਧੂ ਨਾਮ ਪ੍ਰਭ ਅਮੋਲ ਹੀ ਬਿਨਵੰਤ ਨਾਨਕ ਤੁਰ ਸਾਧੂ ਨਾਮ ਪ੍ਰਭੂ ਅਮੋਲ ਈ ਰਾਗ ਧਨਾ ਸ੍ਰੀ ਬਾਣੀ ਭਗਤ ਕਬੀਰ ਜੀ ਕੀ ਏਕ ਓਂਕਾਰ ਸਤਿਗੁਰ ਪ੍ਰਸ਼ਾਦ ਸਾਨਕ ਸਨਾਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰ ਨਾ ਜਾਨਾ ਸਤ ਸੰਗਤ ਰਾਮ ਹਿਰਦੇ ਵਸਾਈ ਰਾ ਹਨੂੰਮਾਨ ਸਰ ਗਰੂੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਗਾਵਾਂ ਚਾਰ ਵੇਦ ਸਿਮਰਤ ਪੁਰਾਨਾ ਕਮਲਾ ਪਤ ਕਮਲਾ ਨਹੀਂ ਜਾਨਾ ਕਹਿ ਕਬੀਰ ਸੋ ਭਰਮੇ ਨਾਹੀਂ ਪਗ ਲੱਗ ਰਾਮ ਰਹੇ ਸਰ ਨਾਹੀ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਪ ਘਟੇ ਧਨ ਸੀਜੇ ਕਾਲ ਮੇਰੀ ਫਿਰੇ ਬਾਧਕ ਜਿਉਂ ਕਹੋਂ ਕਵਣ ਬਿਦ ਕੀਜੇ ਸੋ ਦਿਨ ਆਵਣ ਲੱਗਾ ਮਾਤ ਪਿਤਾ ਭਾਈ ਸੁੱਤ ਮਨੀਤਾ ਕਹੋਂ ਕਹੂ ਕਹੂ ਹੈ ਕਹੇ ਕਾਂ ਕਾਂ ਰਹਾਉ ਜਬ ਲਗ ਜੋਤ ਕਾਇਆ ਮਨ ਵਰਤੇ ਆਪਾਂ ਪਸੂ ਨਾ ਬੂਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੇ ਕਹਿਤ ਕਬੀਰ ਸੁਣੋ ਲੈ ਪੁਰਾਣੀ ਛੋਡੋ ਮਨ ਕੇ ਪਰਮਾ ਕੇਵਲ ਨਾਮ

ਪੂਰੇ ਪੁਰਾਣੀ ਪਰੋ ਏਕੀ ਸਰਨਾ ਜੋ ਜਨ ਪਾਉ ਭਗਤ ਕਿਛੁ ਜਾਣੇ ਤਾਂ ਕੋ ਚਰ ਜਕਾ ਹੋ ਜਿਉਂ ਜਲ ਜਲ ਮੈਂ ਪੈਸਣਾ ਨਿਕਸੇ ਤਿਉਂ ਟੂਰ ਮਿਲਿਓ ਜੋ ਲਾਹੋ ਹਰ ਕੇ ਲੋਗਾਂ ਮੈਂ ਤੋਂ ਮਤ ਕਾ ਪੂਰਾ ਜੋ ਤਨ ਕਾਸੀ ਤਜੇ ਕਬੀਰਾ ਰਮਈਏ ਕਹਾਂ ਨਿਹੋਰਾ ਰਹੁ ਕਹਿਤ ਕਬੀਰ ਸੁਣੋ ਰੇ ਲੋਈ ਭਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਉਖਰ ਮਗ ਹਰ ਰਾਮ ਹਿਰਦੇ ਜੋ ਜਹੋਈ ਇੰਦਰ ਲੋਕ ਸਿਵ ਲੋਕ ਲੋਕੇ ਜੈਬੋ ਉੱਛੇ ਤਪ ਕਾਰ ਬਹੁਰ ਐਬੋ ਕਿਆ ਮੰਗੋ ਕਿਛ ਥਿਰ ਨਾਈ ਰਾਮ ਨਾਮ ਰੱਖ ਮਨ ਮਾਹੀ ਰਹੁ ਸੋਭਾ ਰਾਜ ਬਿਬੇ ਵਡਿਆਈ ਅੰਤ ਨ ਕਾਹੂ ਸੰਗ ਸਾਈ ਪੁੱਤਰ ਕਲੱਤਰ ਲਛਮੀ ਮਾਇਆ ਇੰਤੇ ਕੋ ਕਮਣੇ ਸੁਖ ਪਾਇਆ ਕਹਿਤ ਕਬੀਰ ਅਵਰ ਨੇ ਕਾਮਾ ਹਮਰੇ ਮਨ ਤਨ ਰਾਮ ਕੋ ਨਾਮਾ ਰਾਮ ਸਿਮਰ ਮਨ ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਡੁਬਤੇ ਅਧਿਕਾਰੀ ਰਹੋ ਬਨਤਾ ਸੁਧ ਦੇ ਗ੍ਰਹਿ ਸੰਤ ਸੁਖਦਾਈ ਇਨਮੇ ਕਛ ਨਾਹੀ ਤੇਰੋ ਕਾਲ ਅਬਦ ਆਈ ਅਜਾ ਮਨ ਗਜ ਗਨ ਕਾ ਪਤਤ ਕਰਮ ਕਿਨੈ ਤੈਂ ਉਤਾਰ ਪਾਰ ਪਰ ਰਾਮ ਨਾਮ ਲੀਨੇ ਸੁਕਰ ਕੁਕਰ ਜੋਨ ਪਰਮੇ ਤੋਂ ਰਾਜ ਨਾ ਆਈ ਰਾਮ ਨਾਮ ਛੱਡ ਅੰਮ੍ਰਿਤ ਕਾਹੇ ਬੇਖ ਖਾਈ ਤਾਜ ਪਰਮ ਕਰਮ ਬਿਦਨ ਖੇਦ ਰਾਮਾ ਨਾਮ ਲਹੀ ਗੋਰ ਪ੍ਰਸਾਦ ਜਨ ਕਬੀਰ ਰਾਮ ਕਹਿ ਸਨੇਹੀ ਤਨਾਸਰੀ ਬਾਣੀ ਭਗਤ ਨਾਮ ਦੇਵ ਜੀ ਕੀ ਓਂਕਾਰ ਸਤਿਗੁਰ ਪ੍ਰਸ਼ਾਦ ਗੈਰੀ ਕਰਕੇ ਨੀਮ ਖਦਾਈ ਉੱਪਰ ਮੰਡ ਬਛਾਏ ਮਾਰ ਕੰਢੇ ਤੇ ਕੋ ਦਿਖਾਏ ਜਿਨ ਤ੍ਰਿਣ ਧਰ ਮੂੰਡ ਬਲਾਏ ਹਮਰੋ ਕਰਤਾ ਰਾਮ ਸਨੇਹੀ ਕਾਇਰ ਨਰ ਗਰਭ ਕਰਤ ਹੋ ਬਿਣਸ ਜਾਏ ਝੂਠੀ ਦੇਈ ਰਹਾਓ ਮੇਰੀ ਮੇਰੀ ਕੈਰੋ ਕਰਤੇ ਦੁਰਦੋਜਨ ਸੇ ਭਾਈ ਬਾਰ ਜੋਜਨ ਛੱਤਰ ਚਾਲੇ ਤਾਂ ਸਹੀ ਗਿਰਜਨ ਦੇਹੀ ਗਿਰਜਨ ਖਾਈ ਸਰਬ ਸੋਨਾ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਾਂ ਪਿਓ ਦਰ ਬੰਦੇ ਹਾਥੀ ਖਿਨਮੇ ਪਈ ਪਰਾਈ ਦੁਰਬਾਸਾ ਸਿਉਂ ਕਹਿ ਕਰਤ ਗੁਠੋਰੀ ਜਾਬਦ ਇਹ ਫਲ ਪਾਏ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਦਸ ਦਸ ਬਰਾਗਨ ਮੋਏ ਬਸ ਕੀਨੀ ਪੰਚ ਪੰਚ ਹੋ ਕਾ ਮਿਟ ਨਾਵੋ ਸੱਤਰ ਦੋਏ ਭਰੇ ਅੰਮ੍ਰਿਤ ਸਰ ਵੇਖੋ ਮਾਰ ਕਢਾਵੋ ਪਾਛੇ ਬੋਰਨ ਆਵਣ ਪਾਵੋ ਅੰਮ੍ਰਿਤ ਬਾਣੀ ਕੱਟ ਤੇ ਉਚਰ ਉਚਰ ਹੋ ਆਤਮ ਕੋ ਸਮਝਾਵੋ ਰਹੋ ਬਜਰ ਕਠਾਰ ਮੋਏ ਹਸੀਨਾ ਕਰ ਮਿਹਨਤ ਲਾਗ ਪਾਵੋ ਸੰਤਣ ਕੇ ਹਮ ਉਲਟੇ ਸੇਵਕ ਭਗਤਨ ਕੋ ਡਰ ਪਾਵੋ ਇਹ ਸੰਸਾਰ ਤੇ ਤਬ ਹੀ ਛੁਟੋ ਜੋ ਮਾਇਆ ਨਹਿ ਲਪਟਾਵੋ ਮਾਇਆ ਨਾਮ ਗਰਭ ਜੋਨ ਕਾ ਤੈ ਤਜ ਦਰਸ਼ਨ ਪਾਵੋ ਇਤ ਕਰ ਭਗਤ ਕਰੇ ਜੋ ਜਨ ਤਿੰਨ ਭਉ ਸਗਲ ਚੁਕਾਈਏ ਕਹਿਤ ਨਾਮ ਦਿਓ ਬਾਰ ਕਿਆ ਭਰਮੋ ਇਹ ਸੰਜਮ ਹਰ ਪਾਈਏ ਮਾਰ ਬਾੜ ਜੈਸੇ ਨੀਰ ਬਾਲਾ ਜੈਸੇ ਬਾਲਾ ਕਰ ਹਲਾ ਜਿਉ ਕਰੰਕ ਨਿਸ ਨਾਦ ਬਾਲਹਾ ਤਿਉ ਮੇਰੇ ਮਨ ਰਮਈਆ ਤੇਰਾ ਨਾਮ ਰੂਪ ਤੇਰਾ ਨਾਮ ਰੂੜੋ ਰੂਪ ਰੂੜੋ ਅੰਤ ਰੰਗ ਰੂੜੋ ਮੇਰੇ ਰਮਈਆ ਰਹਾਉ ਜਿਉ ਧਰਨੀ ਕੋ ਇੰਦਰ ਬਾਲਾ ਖੁਸਮ ਬਾਸ ਜੈਸੇ ਪਵ ਰਲਾ ਜਿਉ ਕੋਕਲ ਕੋ ਅੰਬ ਬਾਲਾ ਤਿਉ ਮੇਰੇ ਮਨ ਰਮਈਆ ਚਾਕਮੀ ਕੋ ਜੈਸੇ ਸੂਰ ਬਾਲਾ ਮਾਨ ਸਰੋਵਰ ਹੰਸਲਾ ਜਿਉ ਧਰਨੀ ਕੋ ਕੰਤ ਬਾਲਾ ਤਿਉ ਮੇਰੇ ਮਨ ਰਮਈਆ ਬਾਰਕ ਕੋ ਜੈਸੇ ਖੀਰ ਬਾਲਾ ਚਤਰਕ ਮੁਖ ਜੈਸੇ ਜਲਤਰਾ ਮੱਛਰੀ ਕੋ ਜੈਸੇ ਨੀਰ ਬਾਲਾ ਤਿਉ ਮੇਰੇ ਮਨ ਰਮਈਆ ਸਾਧਕ ਸਿੱਧ ਸਗਲ ਮਨ ਚਾ ਸਾਧਕ ਸਿੱਧ ਸਗਲ ਮੁਨ ਚਾਹੇ ਬਿਰਲੇ ਕਹੂੰ ਡੀਠਲਾ ਸਗਲ ਭਵਣ ਤੇਰੋ ਨਾਮ ਬਾਲਾ ਜਿਉ ਨਾਮੇ ਮਨ ਬੀਠਲਾ ਪੈਰ ਪੁਰੀਏ ਪੁੰਡਰਕ ਬਨਾ ਤਾਂ ਤੇ ਤਾਂ ਚੇ ਹੰਸਾ ਸੰਗਲੇ ਜਨਾ ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨਾ ਪੈਲ ਪੁਰ ਸਾਵਰਾ ਅਥੋਨ ਪੁਰ ਸਾਧਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਰਾ ਨਚਾਂਤੀ ਗੋਪੀ ਜਨਾ ਨਈਆ ਤੇ ਬੈਰੇ ਕੰਨਾ ਤਰਕ ਨਾ ਚਾ ਭਰਮੀਆਂ ਚਾ ਕੇਸਮਾ ਬੋ ਬਚ ਉਨੀ ਇਯੇ ਮਈਏ ਏਕ ਆਨਾ ਜਿਉ ਪਿੰਦੀ ਉਪਕਲੇ ਸੰਸਾਰ ਭਰਮ ਭਰਮ ਆਏ ਤੁਮ ਤੇ ਤੁਮ ਚੇ ਦੁਆਰਾ ਤੂੰ ਕੂਣ ਲੈ ਮੈਂ ਜੀ ਨਾਮਾ ਹੈ
ਹੋ ਜੀ ਆਲਾ ਤਿੰਨ ਵਾਰਨਾ ਜਮ ਕਾਰਨਾ ਪਤਿਤ ਪਾਵਣ ਮਾਧੋ ਬਿਰਦ ਤੇਰਾ ਧੰਨ ਤੇ ਬਹਿ ਮੁਨ ਮਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰੇ ਮਾਥੇ ਲਾਗੀ ਲੈ ਤੂਰ ਗੋਬਿੰਦ ਚਰਨਨ ਕੀ ਸੁਰ ਨਰ ਮਨ ਜਨ ਤਿੰਨਹੂੰ ਤੇ ਦੂਰ ਰਹਾ ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ ਚਰਨ ਸਰਨ ਨਾਮਾ ਬਲ ਤਿਹਾਰੀ ਤਨਾਸਰੀ ਭਗਤ ਪ ਰਵਿਦਾਸ ਜੀ ਕੀ ਏਕੋਂਕਾਰ ਸਤਿਗੁਰ ਸਾਧ ਹਮ ਸਰ ਦੀਨ ਦਿਆਲ ਨਾ ਤੁਮ ਸੱਚ ਸਰ ਅਬ ਪਤਿਆਰ ਕਿਆ ਕੀਜੇ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੇ ਹੋਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਿ ਬਹੁਤ ਜਨਮ ਬਿਛਰੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ ਕੈ ਰਵਿਦਾਸ ਆਸ ਲਖ ਜੀਵੋ ਚਿਰ ਪਿਓ ਦਰਸ਼ਨ ਦੇਖੇ ਚਿੱਤ ਸਿਮਰਨ ਕਰੋ ਨੈਣ ਅਬ ਲੋਕਨੋ ਸਰਮਣ ਬਾਨੀ ਸੂਝ ਪੂਰ ਰਾਖੋ ਮਨ ਸੁਮ ਤਾਰ ਕਰ ਦੇਖੇ ਚਿੱਤ ਸਿਮਰਿਓ ਕਰੋ ਨੈਣ ਅਬ ਲੋਕਨੋ ਸਰਬਣ ਬਾਨੀ ਸੂਜਸ ਪੂਰ ਰਾਖਿਓ ਮਨ ਸੁਮ ਪਤਰਕ ਕਰੋ ਚਰਨ ਹਿਰਦੇ ਧਾਰ ਧਰੋ ਰਸਨ ਅੰਮ੍ਰਿਤ ਰਾਮ ਨਾ ਪਾਖੋ ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨ ਕਟੇ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੇ ਰਹੋ ਸਾਧ ਸੰਗਤ ਬਿਨਾਂ ਪਾਓ ਨਹੀਂ ਉਪਜੇ ਪਾਪ ਬਿਨ ਭਗਤ ਨਹੀਂ ਹੋਏ ਤੇਰੀ ਕੈ ਰਵਿਦਾਸ ਇੱਕ ਬੇਨਤੀ ਹਰ ਸਿਉ ਪੈਜ ਰੱਖੋ ਰਾਜਾ ਰਾਮ ਮੇਰੀ ਨਾਮ ਭਗਤ ਨਹੀਂ ਹੋਏ ਤੇਰੀ ਕੈ ਰਵਿਦਾਸ ਇੱਕ ਬੇਨਤੀ ਹਰ ਸਿਉ ਪੈਜ ਰੱਖੋ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮਜਨ ਮਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹੋ ਨਾਮ ਤੇਰੋ ਵਾਸਣੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੈ ਛੁਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਣਾ ਖਸ ਜਪੇ ਨਾਮ ਲੈ ਤੁਝੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੇ ਨਾਮ ਤੇਰੋ ਤੇ ਲੈ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਏ ਪਿਓ ਉਜਿਆਰੋ ਭਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਪਾੜ ਪਾਰ ਠਾਰ ਸਗਲ ਜੂ ਠਾਰੇ ਤੇਰੋ ਕਿਆ ਤੂਜੇ ਕਿਆ ਅਰਪਿਓ ਨਾਮ ਤੇਰਾ ਤੂਹੇ ਚਬਰ ਟਲਾਰੇ ਦਾਸ ਅੱਠਾ ਅੱਠ ਸੱਠੇ ਚਾਰੇ ਖਾਣੇ ਇਹ ਬਰਤਨ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਤਨਾਸਰੀ ਬਾਣੀ ਭਗਤਾਂ ਕੀ ਤਰਲੋਚਨ ਏਕ ਓਂਕਾਰ ਸਤਿਗੁਰ ਪ੍ਰਸਾਦ ਨਰਾਇਣ ਨਿੰਦ ਸਕਾਏ ਪੂਲੀ ਗਵਾਰੇ ਤੁਰਕਤ ਸੁਰਕਤ ਥਾਰੋ ਕਰਮ ਰੀ ਰਹੋ ਸੰਕਰਾ ਮਸਤਕ ਬਸਤਾ ਸੁਰ ਸਰੀ ਸਨਾਨ ਰੇ ਕੁਲ ਜਮ ਕੁਲ ਜਨ ਮਦੇ ਮਿਲਿਓ ਸਾਰਗ ਪਾਨ ਰੇ ਕਰਮ ਕਰ ਕਲੰਕ ਫੀਟ ਸਰੀ ਵਿਸਮਕਾ ਦੀਪਕ ਸਵਾਮੀ ਤਾਂ ਤੇ ਚੋ ਸੁਹਾਰਤੀ ਪੰਖੀ ਰਾਏ ਗਰੂੜ ਤਾਂ ਚੇ ਬਾਂਧ ਮਨ ਕਰਮ ਕਰ ਅਰਨ ਪਿੰਗਲਾਰੀ ਅਨਤ ਅਨਕ ਪਾਤਕ ਹਰਤਾ ਤ੍ਰਿਭਣ ਨਾਥਰੀ ਤੀਰਥ ਤੀਰਥ ਪਰਮਤਾ ਲੈ ਨਾ ਪਾਰੇ ਕਰਮ ਕਰ ਕਪਾਲ ਮਫੀਟ ਵਸੀਰੀ ਅੰਮ੍ਰਿਤ ਸਸਿਆ ਦੇਨ ਲਛਮੀ ਕਲਪੱਤਰ ਸਿਖਰ ਸਨਾਗਰ ਨਦੀ ਚੇ ਨਾਥ ਕਰਮ ਕਰ ਖਾਰਮ ਮਫੀਟ ਸੀ ਦਾਦੀ ਲੈ ਲੰਕਾ ਕੂੜ ਅਪਾੜੀ ਲੈ ਰਾਵਣ ਬਣ ਸਲ ਬੀਸਲ ਆਣ ਤੋ ਖਿਲੇ ਹਰੀ ਕਰਮ ਕਰ ਕਸੋਟੀ ਮਫੀਟ ਬਰੀ ਪੂਰਬ ਲੋ ਕਿਰਤ ਕਰਮ ਨਾ ਮਿਟੇਰੀ ਕਰ ਗੈਣ ਤਾਂ ਚੇ ਮੋਹੇ ਜਪਿਆਲੀ ਰਾਮ ਚੇ ਨਾਮੰਗ ਵੱਧ ਤਲੋਚਨ ਰਾਮ ਜੀ ਸ੍ਰੀ ਰਸੈਣ ਧੂਪ ਦੀਪ ਦੀਪ ਕਿਰਤ ਸਾਜ ਆਰਤੀ ਬਾਰਨੇ ਜਾਓ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋਰਾ ਉੱਤਮ ਦੇਰਾ ਨਿਰਮਲ ਬਾਤੀ ਤੂੰ ਨਿਰੰਜਨ ਕਮਲਾ ਬਾਤੀ ਰਾਮਾ ਭਗਤ ਰਾਮਾ ਆਨੰਦ ਜਾਨੇ ਪੂਰਨ ਪਰਮਾ ਆਨੰਦ ਬਖਾਨੇ ਮਦਨ ਮੂਰਤ ਪੈ ਤਾਰ ਗੋਬਿੰਦੇ ਸੈਣ ਪੈ ਭਜ ਪਰਮਾ ਆਨੰਦੇ ਪੀਪਾ ਕਾਹੋ ਦੇਵ ਕਿਹਾ ਹੋ ਕੇਵਲ ਕਾਹੋ ਜੰਗ ਮਜਾਤੀ ਕਾਹੋ ਧੂਪ ਦੀਪ ਨਹੀਂ ਬੇਦਾ ਕਾਹੋ ਪੂਜੋ ਪਾਤੀ ਕਾਇਆ ਬਹੁ ਖੰਡ ਖੋਜ ਤੇ ਨਮਨਿਤ ਪਾਈ ਨਾ ਕੁਛ ਆਇਬੋ ਨਾ ਕੁਛ ਜਾਇਬੋ ਰਾਮ ਕੀ ਦੁਹਾਈ ਰੋ ਜੋ ਬ੍ਰਹਿ ਮੁੰਡੇ ਸੋਈ ਪਿੰਡੇ ਜੋ ਖੋ ਜੇ ਸੋ ਪਾਵੇ
ਪੀਪਾ ਕਰਾਂਤੇ ਤਿਨਕੇ ਕਾਜ ਸਵਾਰਦਾ ਹਰਾ ਦਾਲ ਸਿੱਧਾ ਕਮਾਂਗੋ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ ਪਨੀਆ ਸ਼ਾਦਨ ਨੀ ਨੀਕਾ ਅਨਾਜ ਮੰਗੋ ਸਤਿ ਸੀ ਕਾ ਗਊ ਭੇਸ ਮੰਗੋ ਲੋਵੇਰੀ ਇੱਕ ਤਾਜਣ ਤੁਰੀ ਚੰਗੇਰੀ ਘਰ ਕੀ ਗਹਿਣ ਚੰਗੇ ਜਨ ਧੰਨਾ ਲਵੇ ਮੰਗੀ ਜਿਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਏਕੋ ਅਕਾਰ ਸਤਿਗੁਰ ਪ੍ਰਸਾਦ ਮੇਰੇ ਹੀ ਅਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲਬ ਦੁੱਖ ਉਤਰੇ ਉਤਰੇ ਗੁਰਨਾਮ ਦਿਓ ਦੇ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰੇ ਹਰ ਨਾਮ ਦੜਾਇਆ ਬਿਨ ਨਾਵੇਂ ਜੀਵਨ ਬਿਰਥਾ ਰਾਵ ਬਿਨ ਗੁਰ ਮੂੜ ਪਏ ਹੈ ਮਨ ਮੁਕਤੇ ਮੂਹ ਮਾਇਆ ਨਿਤ ਫਾਦਾ ਤਿੰਨ ਸਾਧੂ ਚਰ ਨ ਸੇਵੇ ਕਬ ਹੂੰ ਤਿੰਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਮੋਕੋ ਕੀਜੇ ਦਾਸ ਦਾਸਾ ਦਾਸਨ ਕੋ ਹਰ ਦਇਆ ਧਾਰ ਜਗਨਥਨ ਜਗਨਾਥਾ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉਂ ਚਾਲੇ ਮਾਰਗ ਪੰਥਾ ਹਮ ਅੰਦਲੇ ਕੋ ਕੋਰ ਅੰਚਲ ਦੀਜੇ ਜਨ ਨਾਨਕ ਚਲੇ ਮਲੰਗਾ ਮਲੱਥਾ ਜੇ ਅੰਚਲ ਦੀਜੇ ਜਨ ਨਾਨਕ ਚਲੇ ਮਲੰਥਾ ਜੈਤ ਸ੍ਰੀ ਮਹੱਲਾ ਚੌਥਾ ਹੀਰਾ ਲਾਲ ਅਮੋਲ ਕਹਿ ਪਾਰੀ ਬਿਨ ਗਾਕ ਮੀਕਾ ਕਾਕਾ ਰਤਨ ਗਾਕ ਗੁਰ ਸਾਧੂ ਦੇਖਿਓ ਤਬ ਰਤਨ ਬਕਾਨੋ ਲਾਖਾ ਮੇਰੇ ਮਨ ਗੋਤ ਹਰ ਹਰ ਰਾਖਾ ਦੀਨ ਦਿਆਲ ਮਲਾਇਓ ਗੁਰ ਸਾਧੂ ਗੁਰ ਮਿਲੇ ਪੀਰ ਪਰਾਖਾ ਰਾ ਮਨ ਮੁਖੋਠੀ ਅਗਿਆਨ ਅੰਧੇਰਾ ਤਿਨ ਕਰ ਰਤਨ ਲਾਖਾ ਤੇ ਉਰਜ ਪਰ ਮੂਹੇ ਗਵਾਰੀ ਮਾਇਆ ਪੁਹੰਗ ਬਿਖ ਚਾਖਾ

ਕਿਰਖਾਂ ਤੀਰਥਾਂ ਟੱਟਾ ਮੈਗਾ ਖੇਤਾਂ ਦੀਪਾ ਲੋਆ ਮੰਡਲਾ ਖੰਡਾਵਰ ਭੰਡਾ ਅੰਡਜ ਜੇਰਜ ਉਤਪਜਾ ਖਾਣੀ ਸੇਤ ਜਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਇ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਆਰੀ ਸਵਸਥ ਤਿਸ ਦਿਵਾਨ ਅਭਗ।

ਆਪੇ ਜਾਣ ਕਰਿਆ ਪਾਪਿਆਣੇ ਰਾਸ ਤਿਸੇ ਅਗਰ ਨਾਨਕਾ ਖਲੈ ਕੀ ਚਰਦਾਸ ਤਿਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਵਿਘਨ ਕੋ ਲਾਗੈ ਜਾ ਕੀ ਪ੍ਰਭ ਅਗੇ ਅਰਦਾਸ ਅਰਦਾਸ ਸਿੱਖ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲੀਨ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜੁਨ ਹਰਗੋਬਿੰਦ ਨਾਮ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਉੱਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਦੇ ਅਵਤਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹ ਨੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦ ਤੇ ਅੰਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜੱਪੀਆਂ ਧੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਜ ਦੇਖ ਨਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੇ ਨੇ ਧਰਮ ਹੀ ਸੀਸ ਦਿੱਤੇ ਬੰਦ ਬੰਦ ਕਰਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਹਾਰਿਆਂ ਨਾਲ ਚੜਾਏ ਕੇ ਗੁਰਦੁਆਰਿਆਂ ਦੀ ਸੇਵਾ ਸੁਹਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸੁਬਰਤ ਗੁਰਦੁਆਰਿਆਂ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸੁਰਤ ਖਾਲਸਾ ਜੀ ਕੀ ਅਰਦਾਸ ਹੈ ਜੀ ਸੁਰਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾ ਬਣਕਾ ਸਦਕਾ ਸਰਬ ਸੁਖ ਹੋਵੇ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਰਾ ਦੇਵ ਤੇ ਫਤਿਹ ਬਿਰਤ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਕੇ ਬੋਲ ਵਾਲੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਜਾਣ ਕੇਸਤਾਨ ਰਹਿਤਾਨ ਵਿਵੇਕਦਾਨ ਸਹਿਦਾਨ ਪ੍ਰੁਸਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਹੋਵੋਂਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਾਨੀ ਵਾਂ ਮਤ ਉੱਚੀ ਮਹੱਤ ਰੱਖਾ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਸਦਾ ਸਾਹਿਤ ਤਾਰ ਜੀ ਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦੇ ਦਾਨ ਆਪ ਜੀ ਦੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧਨ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋ ਜਿਹੜੀਆਂ ਸਤਿਗੁਰੂ ਜੀ ਹਮ ਅੰਧਲੇ ਅੰਧ ਵਿਖਾ ਬਿਖਰਾਤੇ ਕਿਉਂ ਚੱਲ ਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ ਸੱਚੇ ਪਿਤਾ ਆਪਣੇ ਆਪਣੇ ਬੱਚਿਆਂ 'ਤੇ ਦਇਆ ਕੀਤੀ ਤਰਸ ਕੀਤਾ ਆਪਣੇ ਬੱਚੇ ਨੂੰ ਦੁਨਿਆਵੀ ਧੰਦਿਆਂ 'ਚੋਂ ਕੱਢ ਕੇ ਪਿਤਾ ਜੀ ਆਪ ਜੀ ਨੇ ਆਪਣੀ ਗੋਦੀ ਦਾ ਨਿੱਘ ਬਖਸ਼ ਸਤਸੰਗਤ ਬਖਸ਼ ਕੀਤੀ ਆਪ ਜੀ ਦੇ ਕੋਟਾਨ ਕੋਟਾਨ ਮੇਰੇ ਸਤਿਗੁਰੂ ਜੀ ਆਪਣੇ ਰਹਿਮਤ ਕੀਤੀ ਆਪਣੇ ਬੱਚਿਆਂ ਪਾਸੋਂ ਸੇਵਾਵਾਂ ਲਈਆਂ ਮੇਰੇ ਸਤਿਗੁਰੂ ਜੀ ਆਪਣੇ ਆਪਣੀ ਗੋਦੀ 'ਚ ਬਿਠਾ ਕੇ ਆਪਣੇ ਬੱਚਿਆਂ ਵਾਸੋਂ ਆਪਦੀ ਪਵਿੱਤਰ ਬਾਣੀ ਆਸਾ ਜੀ ਦੀ ਵਾਰ ਦੀ ਕੀਰਤਨ ਹੋਰ ਬੇਅੰਤ ਬਾਣੀ ਆਪ ਜੀ ਨੇ ਗਾਇਨ ਸਰਨ ਕੁਆਈ ਆਪ ਜੀ ਦਾ ਕੋਟਾਨ ਕੋਟਾਨ ਮੇਰੇ ਸਤਿਗੁਰੂ ਜੀ ਬਖਸ਼ੀਆਂ ਖੁਸ਼ੀਆਂ ਦਾ ਲੱਖ ਲੱਖ ਸ਼ੁਕਰਾਨਾ ਹੋਈਆਂ ਭੁੱਲਾਂ ਚੁੱਕਾਂ ਲਈ ਮਾਫ਼ੀ ਦੇ ਦੇਣੀ ਅੱਗੇ ਤੋਂ ਸੋਝੀ ਪਿਆਰ ਭੈ ਭਾਵਨਾ ਮਨ ਦੀ ਇਕਾਗਰਤਾ ਬਖਸ਼ ਕਰਨੀ ਗੁਰਬਾਣੀ ਰਸ ਬਖਸ਼ ਨਾਮ ਰਸ ਬਖਸ਼ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਂ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾ ਦੇਣਾ ਮੇਰੇ ਸਤਿਗੁਰੂ ਜੀ ਰਹਿਮਤ ਕਰਨੀ ਅੱਜ ਦੇ ਭਾਣੇ ਅੰਦਰ ਵੀ ਤਸੋਂ ਬੜੇ ਸੁੱਖਾਂ ਭਰਿਆ ਬਤੀਤ ਹੋਇਆ ਅੱਜ ਦਾ ਕੋਟਾਨ ਕੋਟਾਨ ਦਾ ਸਭ ਭਜਾਉਣ ਸਮੇਂ ਭਾਣੇ ਅੰਦਰ ਆਪਣੇ ਚਰਨ ਕਮਲਾਂ ਨਾਲ ਜੋੜ ਕੇ ਪੀਤ ਕਰਾਉਣਾ ਸ਼ੁਭ ਕਾਰਜ ਕਰਾਉਣੇ ਤੁਰਟ ਕੇ ਬੱਚਿਆਂ ਨੂੰ ਬਖਸ਼ ਕੀਤੀ ਆਪਣੇ ਬੱਚਿਆਂ ਦੇ ਸਿੱਖੀ ਬਾਣਾ ਬਖਸ਼ ਕੀਤਾ ਅਮਰੀਆਂ ਦਾਤਾਂ ਬਖਸ਼ ਕੀਤੀ ਪਿਤਾ ਜੀ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਭਰਿਓ ਭਗਤ ਗੋਬਿੰਦ ਕਾ ਰੱਖੋ ਪਾਇਸ਼ ਤੁਮਾਰੀ ਸੱਚੇ ਪਿਤਾ ਆਪਣੀ ਬਿਰਤ ਬਾਣੀ ਦੀ ਲਾਜ ਰੱਖਣੀ ਸਿੱਖੀ ਕੇਸਾਂ ਸਵਾਸਾਂ ਸੰਗਣੇ ਵਜਾਵੀ ਰਹਿਤ ਵਿੱਚ ਪ੍ਰਭਾਕਤਾ ਬਖਸ਼ ਕਰਨੀ ਕ੍ਰੈਤਾਂ ਤੋਂ ਬਚਾ ਕੇ ਰੱਖੋ ਗੁਰਮੁਖਾਂ ਵਾਲਾ ਜੀਵਨ
ਗੁਰਸਿੱਖਾਂ ਦੀ ਸੰਗਤ ਬਖਸ਼ ਕਰਨੀ ਮੇਰੇ ਸਤਿਗੁਰੂ ਅੰਮ੍ਰਿਤ ਵੇਲੇ ਦੀ ਸੰਭਾਲ ਨਿਤਨੀ ਅੰਮ੍ਰਿਤਾਂ ਦੀ ਸੰਭਾਲ ਬਖਸ਼ ਕਰਨੀ ਮੇਰੇ ਸਤਿਗੁਰੂ ਜੀ ਗ੍ਰੰਥ ਕਰਨੀ ਸੱਚੇ ਪਿਤਾ ਇਸ ਵੇਲੇ ਦੋਨਾਂ ਨੂੰ ਮੁੱਖ ਰੱਖਦੇ ਹਾਂ ਆਪ ਜੀ ਬੱਚਿਆਂ ਵੱਲੋਂ ਆਪ ਜੀ ਹਜ਼ੂਰ ਕੜਾਹ ਪ੍ਰਸ਼ਾਦੀ ਦੇ ਅੱਗੇ ਨੇ ਸਜਾਉਂਦੇ ਮੇਰੇ ਸਤਿਗੁਰੂ ਜੀ ਆਨੰਦ ਸਾਹਿਬ ਦੀ ਛੇ ਪੌੜੀਆਂ ਦੇ ਜਾਪ ਹੋਇਆ ਬਾਣੀ ਦੇ ਜਾਪ ਕਰਦੇ ਹਾਂ ਆਪ ਜੀ ਪਵਿੱਤਰ ਦੇਖ ਸਜਾਉਂਦੇ ਹਾਂ ਬੱਚਿਆਂ ਪਾਸ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਦੇ ਦੇਣੀ ਮੇਰੇ ਸਤਿਗੁਰੂ ਜੀ ਅੱਗੇ ਤੋਂ ਸੋਝੀ ਬਖਸ਼ ਕਰਨੀ ਕੜਾਹ ਪ੍ਰਸ਼ਾਦੀ ਦੇਗਾ ਆਪ ਜੀ ਦਰ 'ਤੇ ਪ੍ਰਵਾਨ ਹੋਣ ਭੋਗ ਲੱਗਿਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਪ ਜੀ ਦੀ ਆਗਿਆ ਹੋਵੇ ਜੋ ਸ਼ਕੇ ਸੁਆ ਸੁਆ ਸਾਹਿਬ ਜੀ ਦਾ ਨਾਮ ਜਪੀ ਮੇਰੇ ਸਤਿਗੁਰੂ ਜੀ

ਬਖਸ਼ ਲੈਣਾ ਪਿਤਾ ਜੀ, ਨਾ ਮਿਲਣ ਦੀ ਠੰਡ ਵਰਤਾਉਣੀ, ਆਪਣੇ ਪੰਥ ਦੀ ਬੌੜੀ ਕਰਨੀ, ਪੰਥ ਲਈ ਜੂਝਰੇ ਸੇਵਾਦਾਰਾਂ ਦੇ ਸਿਰ 'ਤੇ ਆਪਣਾ ਬਖਸ਼ਾਂ ਭਰਿਆ ਹੱਥ ਬਣਾ ਕੇ ਰੱਖਾ ਮੇਰੇ ਸਤਿਗੁਰੂ ਜੀ, ਆਪ 'ਚ ਪਿਆਰ ਏਕਤਾ ਤੋਂ ਆਪ ਬਖਸ਼ ਕਰਨੀ, ਚੜ੍ਹਦੀ ਕਲਾ ਕਰਨੀ ਮੇਰੇ ਸਤਿਗੁਰੂ ਜੀ। ਇਸ ਵੇਲੇ ਆਪ ਜੀ ਦੇ ਬੱਚੇ ਆਪ 'ਚ ਉਸਨੂੰ ਪਿੱਤਰ ਹੁਕਮ ਨਾਲ ਦੀ ਯਾਚਨਾ ਕਰਦੇ ਪਿਤਾ ਜੀ, ਪਿੱਤਰ ਹੁਕਮ ਨਾਲ ਬਖਸ਼ ਆਪਣੇ ਬੱਚਿਆਂ ਨੂੰ ਪਿਆਰ ਬਖਸ਼ ਕਰੋ ਜੀ, ਸਮੂਹ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ਮੇਰੇ ਸਤਿਗੁਰੂ ਜੀ, ਆਪਣਾ ਪਿਆਰ ਵਰਤਾਉਣਾ,

ਮਨੁੱਖ ਸੱਚੇ ਪਿਤਾ ਆਪਣੇ ਬੱਚਿਆਂ ਨੂੰ ਨਾਮ ਬਾਣੀ ਦੇ ਨਾਲ ਹਰੀ ਭਰੀ ਕਰਿਓ। ਸਾਹ ਮਤ ਦਿਓ ਦਿਆਲ ਪ੍ਰਭ ਜਿਤ ਤੁਮੇ ਅਰਾਧਾਂ, ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾਂ। ਸਹੀ ਗੁਰੂ ਪਿਆਰੇ ਨਾਮ ਬਾਣੀ ਦੇ ਰੰਗੇ ਰੂਹਾਂ ਨਾਲ ਮੇਲ ਕਰਾਇਓ, ਜਿਨ੍ਹਾਂ ਮਿਲਿਆ ਜੀ ਦਾ ਨਾਮ ਚੇਤਾ ਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਭਾਈ ਰੇ, ਇਸ ਮਨ ਕੋ ਸਮਝਾਏ, ਇਹ ਮਨ ਆਲਸ ਕਿਆ ਕਰੇ, ਗੁਰਮੁਖ ਨਾਮ ਤੇ ਆਏ। ਮੇਰਾ ਮਨ ਆਲਸੀਆ ਉਗਲਾਨਾ, ਹਰ ਹਰ ਆਣ ਮਿਲਾਇਓ ਗੁਰ ਸਾਧੂ, ਮਿਲ ਸਾਧੂ ਕਪਟ ਖੁਲਾਨਾ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬਿਮੁਖਿਆ, ਕਛਿਆਰਾ ਪਾਰ ਨਾ ਸੂਝ। ਸਗਲ ਪਵਨ ਕੇ ਨਾਇਕਾ, ਇੱਕ ਛਿੰਨ ਦਰਸ ਦਿਖਾਏ ਜੀ, ਮਲਨ ਪਈ ਮਤ ਮਾਧਵਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦਾ ਕੋਟਨ ਕੋਟ ਸ਼ੁਕਰਾਨਾ। ਸੱਚੇ ਪਾਤਸ਼ਾਹ ਨੇ ਆਪਣੀ ਸੰਗਤ ਬਖਸ਼ਿਸ਼ ਕੀਤੀ। ਭਾਈ ਸਾਹਿਬ ਬੜੀ ਦੂਰੋਂ ਚੱਲ ਕੇ ਆਏ ਆਪਾਂ ਨੂੰ ਸਤਸੰਗਤ ਬਖਸ਼ਣ ਦੇ ਲਈ। ਇੱਕ ਇੱਕ ਸ਼ਬਦ ਦੀ ਕੀਮਤ ਸੱਚੇ ਪਾਤਸ਼ਾਹ ਦੱਸਦੇ ਆ। ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀ ਜੈ ਵਿਣ ਸਿਰ ਸੇਵ ਕਰੀ ਜੈ। ਸਤਿਗੁਰ ਕਿੰਨੀ ਵੱਡੀ ਸਟੇਜ 'ਤੇ ਬਿਠਾ ਕੇ ਸਾਨੂੰ ਮਾਣ ਬਖਸ਼ਦੇ ਆ। ਕਹਿੰਦੇ ਇਹਦੀ ਕੀਮਤ ਜੋ ਪੜ੍ਹਿਆ ਜੋ ਗਾਇਆ ਇਹ ਅਮੁੱਲ ਆ। ਅਮੁੱਲ ਦੇ ਗੁਣ ਗਾਏ, ਮਹਾਰਾਜ ਨੇ ਕਿਰਪਾ ਕੀਤੀ। ਜਦੋਂ ਅਸੀਂ ਸੰਗਤ ਦੇ ਵਿੱਚ ਆ ਕੇ ਧਿਆਨ ਦੇ ਵਿੱਚ ਨਾ, ਜੇ ਇੱਕ ਗੁਰ ਕੀ ਸਿੱਖ ਸੁਣੀ ਕਿਤੇ ਆ ਜਾਵੇ, ਸਤਿਗੁਰੂ ਜੀ ਦਿਆਲ ਹੋ ਜਾਣ। ਭਾਈ ਸਾਹਿਬ ਨੇ ਵਾਰ ਵਾਰ ਇੱਕ ਸ਼ਬਦ ਨੂੰ ਰਹਾਉ ਦੀ ਤੁੱਕ ਬਣਾਇਆ ਸੀ ਅਤੇ ਸਾਰੀ ਆਸਾ ਜੀ ਕੀ ਵਾਰ ਉਹਦੇ ਦੁਆਲੇ ਸਾਨੂੰ ਸੁਣਾਈ। ਕਿਉਂਕਿ ਮਨ ਆਲਸੀ ਆ ਨਾ, ਆਪਣੇ ਰਾਮੇ ਭੱਜਦਾ ਨਹੀਂ ਹੈ। ਅਤੇ ਜਦੋਂ ਅਸੀਂ ਇਹਨੂੰ ਆਵਾਜ਼ ਮਾਰਦੇ ਹਾਂ ਨਾ, ਹੇ ਮਨਾ ਆਪਣੇ ਘਰ 'ਚ ਆ, ਤੂੰ ਘਰ ਤੋਂ ਬਾਹਰ ਬੈਠਾ। ਮੈਂ ਆਪਣੀ ਗੱਲ ਕਰਦਾ ਸੀ ਜੀ, ਮੈਂ ਤਾਂ ਆਪਣੇ ਆਪ ਨੂੰ ਮਾਰਦਾ ਸੀਗਾ। ਆਪ ਜੀ ਤਾਂ ਜਿਹੜੇ ਜੁੜੇ ਆ ਰੂਹਾਂ, ਉਹ ਤਾਂ ਬਹੁਤ ਜੁੜੀ। ਬਸ ਇਹ ਸਤਸੰਗਤ ਦਾ ਫਲ ਹੁੰਦਾ, ਇਹ ਮਨ ਬਾਹਰ ਭੱਜਦਾ ਆ, ਇਹ ਮਨ ਕਰ ਹਲਾ ਆ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਦੇ ਬੜੇ ਭੇਦ ਆ। ਅਤੇ ਉਹ ਮਨ ਨੂੰ ਸਮਝਾਉਣਾ ਕਰ ਰਿਹਾ ਸੀ ਕਿ ਇਹ ਮੇਰਿਆ ਮਨਾ, ਤੂੰ ਆਲਸ ਨਾ ਕਰ, ਤੂੰ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਰ। ਨਿੰਦਿਆ ਚੁਗਲੀ ਤਾਂ ਬਹੁਤ ਛੇਤੀ ਕਰਦਾ ਆ, ਹੋਰ ਗੱਲਾਂ ਬਹੁਤ ਛੇਤੀ ਕਰਦਾ, ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਰ, ਮੂੰਹ ਤੋਂ ਵਾਹਿਗੁਰੂ ਜੀ ਦੇ ਗੁਣ ਗਾ। ਅਤੇ ਮਹਾਰਾਜ ਕਹਿੰਦੇ ਸੀ ਗੁਣ ਕਹਿ ਗੁਣੀ ਸਮਾ ਬਣਿਆ, ਗੁਣ ਕਹਿ ਕੇ ਗੁਣੀ 'ਚ ਸਮਾ ਜਾਵਾਂਗੇ। ਸੋ ਬਹੁਤ ਬਹੁਤ ਧੰਨਵਾਦ ਸੰਗਤ ਦਾ, ਅਤੇ ਸਭ ਨਾਲੋਂ ਵੱਡਾ ਧੰਨ ਸਤਿਗੁਰ ਦਾ, ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ ਜਦੋਂ ਵੀ UK ਆਉਂਦੇ ਆ ਸਾਡੇ ਕੋਲ, ਜ਼ਰੂਰ ਆਪ ਜੀ ਨੇ ਹਾਜ਼ਰੀ ਭਰਨੀ ਆ। ਗੁਰੂ ਸਾਹਿਬ ਜੀ ਕਿਰਪਾ ਕਰਨ, ਗੁਰਸਿੱਖਾਂ ਦੀ ਚੜ੍ਹਨ ਧੂੜ ਬਖਸ਼ਿਸ਼ ਕਰਨ ਆਪਾਂ ਸਾਰਿਆਂ ਨੂੰ, ਇਹੋ ਜਿਹੇ ਗੁਰਸਿੱਖ ਪਿਆਰੇ ਜੋ ਆਪ ਜੁੜੇ ਹੋਣ ਅਤੇ ਆਪਾਂ ਨੂੰ ਜੋੜਨ। ਆਪਾਂ ਬੜੇ ਵੱਡੇ ਭਾਗਾਂ ਵਾਲੇ ਹਾਂ, ਬਹੁਤ ਪਿਆਰੇ ਪਿਆਰੇ ਗੁਰਸਿੱਖਾਂ ਦੇ ਦਰਸ਼ਨ ਕਰਨ ਨੂੰ ਮਿਲਦੇ ਆ ਇੱਥੇ। ਸੱਚੇ ਪਾਤਸ਼ਾਹ ਕਿਰਪਾ ਕਰ, ਆਪਣੀ ਨਾਮ ਬਾਣੀ ਦੇ ਨਾਲ ਇੱਦਾਂ ਹੀ ਜੋੜਨ। ਸ਼ਾਮ ਨੂੰ ਫਿਰ ਕੀਰਤਨ ਦੀਵਾਨ ਸੱਜਣੇ ਆ ਜੀ, ਕੱਲ੍ਹ ਨੂੰ 10 ਵਜੇ ਅਖੰਡ ਪਾਠ ਸਾਹਿਬ ਜੀ ਦੇ ਭੋਗ, ਜੋ ਕਿ 1984 ਦੇ ਘੱਲੂਘਾਰੇ ਨੂੰ ਮੁੱਖ ਰੱਖ ਕੇ ਆਪਾਂ ਆਰੰਭਿਆ ਸੀਗਾ, ਉਸ ਦੇ ਭੋਗ ਪਾਉਣ ਤੋਂ ਬਾਅਦ ਦੇ ਵਿੱਚ ਆਪਾਂ 1 ਵਜੇ ਤੱਕ ਕੀਰਤਨ ਦੀਵਾਨ ਸਜਾਉਣੇ ਆ ਜੀ। ਸਰਦਾਰ ਰਜਿੰਦਰ ਸਿੰਘ ਹੋਣਾ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਆ 12 ਵਜੇ, ਅਤੇ ਉਹਨਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਬੇਨਤੀ ਹੈ ਸੰਗਤ ਹਾਜ਼ਰੀ ਭਰ ਸਕਦੇ ਜ਼ਰੂਰ ਭਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਜੀ ਆਇਆਂ ਨੂੰ। ਹਾਂਜੀ, ਮੈਂ ਪਹਿਲਾਂ ਵੀ ਇੱਥੇ, ਤੁਸੀਂ ਸਾਰੇ ਪਰਿਵਾਰ ਵਾਲੇ ਆ, ਆਪਣਾ ਪ੍ਰੋਗਰਾਮ ਅੱਜ ਕੋਸ਼ਿਸ਼ ਕਰਿਓ ਵੀ ਆਪਾਂ ਗੱਲਾਂ ਬਾਤਾਂ ਨਾ ਕੀਤੀਆਂ ਜਾਣ ਗੁਰੂ ਦਰਬਾਰ ਦੇ ਵਿੱਚ, ਠੀਕ ਹੈ। ਜੇ ਕੋਈ ਖਾਸ ਗੱਲਬਾਤ ਕਰਨੀ ਤਾਂ ਪਲੀਜ਼ ਬਾਹਰ ਜਾ ਕੇ ਗੱਲ ਕਰਕੇ ਅਤੇ ਫਿਰ ਇੱਥੇ ਵਾਪਸ ਆ ਜਾਓ, ਕਿਉਂਕਿ ਗੁਰੂ ਦਰਬਾਰ ਦੇ ਵਿੱਚ ਜਦੋਂ ਫਿਰ ਸਭ ਤੋਂ ਵੱਡਾ ਪੁੰਨ ਹੈ।

ਕਿਸੇ ਨੂੰ ਗੁਰੂ ਦਰਬਾਰ ਦੇ ਵਿੱਚ ਸੱਦਾ ਦੇ ਕੇ ਗੁਰਬਾਣੀ ਸੁਣਾ ਦੇਣੀ ਸਭ ਤੋਂ ਵੱਡਾ ਪਾਪ ਹੈ। ਕਿਸੇ ਸੁਰਤੀ ਜੁੜੀ ਵਾਲੇ ਨੂੰ ਉਹਦੇ ਨਾਲ ਆਪਾਂ ਤੋੜ ਦੇਣਾ। ਸੋ ਮੇਰੀ ਬੇਨਤੀ ਪਰਿਵਾਰ ਦੇ ਜੀਆਂ ਨੂੰ ਪਹਿਲਾਂ ਆ ਕੇ ਹੈ ਨਾ ਤੁਹਾਡੀ ਜ਼ਿੰਮੇਵਾਰੀ ਬਣਨੀ, ਤੁਸੀਂ ਕੋਈ ਤੁਹਾਡੇ ਨਾਲ ਆ ਕੇ ਗੱਲਬਾਤ ਕਰਨੀ ਚਾਹੁੰਦਾ ਹੈ ਨਾ, ਉਹ ਕਹਿੰਦੇ ਠੀਕ ਹੈ ਜੀ ਆਪਾਂ ਬਾਹਰ ਜਾ ਕੇ ਗੱਲਬਾਤ ਕਰਨ ਅਤੇ ਬਾਅਦ ਵਿੱਚ ਆ ਕੇ ਗੁਰੂ ਦਰਬਾਰ ਦੇ ਵਿੱਚ ਬੈਠ ਜਾਣਾ ਫਿਰ ਆਪਾਂ, ਹੈ ਨਾ। ਗੁਰੂ ਦਰਬਾਰ ਦੇ ਵਿੱਚ ਕੇਵਲ ਅਤੇ ਕੇਵਲ ਗੁਰੂ ਦੀ ਗੱਲ ਹੋਣੀ ਚਾਹੀਦੀ, ਜਦੋਂ ਸਾਡੀਆਂ ਦੁਨਿਆਵੀ ਗੱਲਾਂ ਚੱਲ ਪੈਂਦੀਆਂ ਉਦੋਂ ਫਿਰ ਸੁਰਤੀ ਬਿਰਤੀ ਉਖੜ ਜਾਂਦੀ। ਸਤਿਗੁਰੂ ਕਿਰਪਾ ਕਰਨ, ਰਲ ਮਿਲ ਕੇ ਆਪਾਂ ਸਾਰਿਆਂ ਨੇ ਲਾਹੇ ਲੈਣੇ ਆ। ਸਤਿਗੁਰੂ ਪਿਆਰ ਬਖਸ਼ਣਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਰ ਕਿਰਪਾ ਬਹੁਤ ਪਾਰ ਬ੍ਰਹਮ ਪੂਰੇ, ਅੰਦਿਨ ਨਾਮ ਵਖਾਣਾ ਰਾਮ, ਅੰਮ੍ਰਿਤ ਬਾਣੀ ਉਚਰਾ ਹਰ ਜਸ

ਧੂਰਤ ਭਗਤਨ ਕੀ ਮਨ ਧਨ ਲੱਗੋ ਹਰ ਜੀਓ ਸਭ ਪਤ ਪੁਨੀਤਾ ਰਾਮ ਫਤਿਹਤਾ ਪੁਨੀਤਾ ਹੋਹੇ ਤਿੰਨ ਸੰਗ ਜਿਨ ਵਿਧਾਤਾ ਪਾਇਆ ਨਾਮ ਰਾਤੇ ਜੀ ਦਾਤੇ ਨਿਤ ਦੇ ਚੜੇ ਸਵਾਇਆ ਰਿਧ ਸਿਧ ਨਾਮ ਨਿਧ ਹਰ ਜਪ ਜਿਨੀ ਆਤਮ ਜੀਤਾ ਬਿਰਵੰਤ ਨਾਨਕ ਵਡ ਭਾਗ ਪਾਈਐ ਹੈ ਸਾਧ ਸਾਜਨ ਮੀਤਾ ਜਿਨੀ ਸੱਚ ਬਣਜਿਆ ਹਰ ਜੀਉ ਸੇ ਪੂਰੇ ਸ਼ਾਹ ਰਾਮ ਬਹੁਤ ਖਜ਼ਾਨਾ ਤਿਨ ਪੈ ਹਰ ਜੀਉ ਹਰ ਕੀਰਤਨ ਲਾਹ ਰਾਮ ਕਾਮ ਕ੍ਰੋਧ ਨ ਲੋਭੇ ਆਪੈ ਜੋ ਜਨ ਪ੍ਰਭ ਸਿਉ ਰਾਤਿਆ ਏਕ ਜਨ ਏਕ ਮਨ ਰਾਮ ਕਰ ਰੰਗ ਮਾਤਿਆ ਲਗ ਸੰਤ ਚਰਣੀ ਪੜੇ ਸ਼ਰਣੀ ਮਨ ਤਿਨਾਇਉ ਮਾਹਾ ਬਿਰਵੰਤ ਨਾਨਕ ਜਿਨ ਨਾਮ ਪੱਲੈ ਸਹੀ ਸੱਚੇ ਸ਼ਾਹ ਨਾਨਕ ਸੋਈ ਸਿਮਰੀਐ ਹਰਿ ਜੀਉ ਜਾ ਕੀ ਕਲ ਧਾਰੀ ਰਾਮ ਗੁਰਮੁਖ ਮਨੋ ਨਾ ਵਿਸਰੈ ਹਰਿ ਜੀਉ ਕਰ

ਇਉਂ ਬਿਰਲਾਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ, ਸੰਤਾਂ ਦੁਖੀ ਭੁੱਖਾ ਨਹੀਂ ਰਾਜਾ, ਜਿਉਂ ਭਾਵ ਇੰਦ ਨਹੀਂ ਤਰਾਪੈ, ਸੰਤਾਂ ਦੁਖੀ ਛੁਟਾਓ ਕੇਲਾ, ਜਿਉਂ ਬੁਆਟ ਤਲਖੇਤ ਮਾਏ ਦੁਹੇਲਾ, ਸੰਤਾਂ ਦੁਖੀ ਧਰਮ ਤੇ ਰਹਿ ਤੋ, ਸੰਤਾਂ ਦੁਖੀ ਸਾਧ ਮਿਥਿਆ ਕਹਿ ਤੋ, ਕਿਰਤ ਨਿੰਦਕਾ ਧੁਰੀ ਪਿਆ, ਨਾਨਕ ਜੋਤ ਭਾਵਾ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲਾ ਸਜਾਏ, ਸੰਤ ਕਾ ਦੁਖੀ ਸਦਾ ਸਹਿ ਕਾਈ ਹੈ, ਸੰਤ ਕਾ ਦੁਖੀ ਨਾਮ ਰਹਿਣਾ ਜਿਵਾਈ ਹੈ, ਸੰਤ ਕੇ ਦੁਖੀ ਕੀ ਪੂਜਾ ਨਾ ਆਸਾ, ਸੰਤ ਕਾ ਦੁਖੀ ਉਠਲਾ ਨਿਰਾਸ਼ਾ, ਸੰਤ ਕਾ ਦੁਖ ਨ ਦ੍ਰਿਸ਼ਟਾ ਕੋਈ, ਜੈਸਾ ਭਾਵ ਹੈ ਤੈਸਾ ਕੋਈ ਹੋਏ, ਪਿਆ ਕਿਤਨਾ ਮਿੱਟਾ ਕੋਈ, ਨਾਨਕ ਜਾਣਾ ਸੱਚਾ ਸੋਏ, ਸਭ ਘੱਟ ਤਿਸਕੇ ਉਹ ਕਰਨਾ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸ ਕਰੋ ਦਿਨ ਰਾਤ, ਇਸੇ ਤਿਆਗੋ ਸਾਹਸ ਗ੍ਰਾਸ, ਸਭ ਕੁਛ ਵਰਤਾ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖਿਲਾਫ ਕਰਨਾ ਹਾਰ, ਦੂਸਰ ਕੌਣ ਕਹੇ ਵਿਚਾਰ, ਜਿਸ ਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ, ਬਟ ਭਾਗੀ ਨਾਨਕ ਜਾਣ ਸੇ, ਸਲੋਕਾਂ ਤਜੋ ਸਿਆਣਪ ਸੁਰਜਣੋ, ਸਿਮਰੋ ਹਰ ਹਰਾਏ, ਏਕ ਆਸੁਰ ਮਨ ਰੱਖੋ, ਨਾਨਕ ਤੂੰ ਭਰਮ ਪਹੁ ਜਾਏ, ਪਦੀ ਮਨ ਕੀ ਟੇਕ ਪ੍ਰਿਥੀ ਸਮਝਾਨ, ਦੇਵਨ ਕੋ ਏਕ ਹੈ ਭਗਵਾਨ, ਜਿਸ ਕਹਿ ਦੀਆਂ ਰਹਿ ਗਾਏ, ਬਹੁ ਨ ਤਿਸ ਲਾਗੈ ਆਏ, ਮਹਾਰਾ ਰਾਖਾ ਏਕੋ ਆਪ, ਮਨ ਕਕਸ਼ਨਾਈ ਹਾ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪ੍ਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਲਾਗਾ ਕੋਏ, ਉਸ ਮਨ ਮੈਂ ਕਰਨ ਅੰਕਾਰ, ਕਰਮਨ ਮੇਰੇ ਸਤ ਪਿਓਹਾਰ, ਨਿਰਮਲ ਰਸਨਾ ਪੀਓ, ਸਤ ਸੁਹਿਲਾ ਕਰ ਲੈ ਜੀਓ, ਨੈਣੋ ਭੇਗ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੈ ਪਾਪ ਤਪੀਆ ਹਰਬਿੰਦ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਾਹ ਨਾਨਕ ਪੂਜਲ ਮੱਥਾ, ਬੜ ਭਾਗੀ ਤੇ ਜਨ ਜਗਮਾਏ, ਸਦਾ ਸਦਾ ਹਰ ਕੇ ਗੁਣ ਗਾਏ, ਰਾਮ ਨਾਮ ਜੋ ਕਰੈ ਵਿਚਾਰ, ਸੇ ਧਨਵੰਤ ਕਨੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨਾ, ਇੱਕ ਕੀ ਸੋ ਜੀ ਜਾਨਾ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣਾ ਆਪ ਸੁਝਾ, ਤਿਸ ਕੀ ਜਾਨੋ ਕ੍ਰਿਸ਼ਨਾ ਬੁਝਾ, ਸਾਧ ਸੰਗ ਹਰ ਹਰ ਜਸ ਕਹਿਤ, ਸਰਵ ਰੂਪ ਤੇ ਹਰ ਜਨ ਰਹਿਤ, ਅੰਧਨ ਕੀਰਤਨ ਕੇਵਲ ਖਿਆਨ, ਰਿਤ ਮੈਂ ਸੋਈ ਨਿਰਵਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਆ ਜਾਮ ਕੀ ਫਾਸਾ, ਪਾਰ ਬੰਕ ਕੀ ਜਿਸਮਨ ਭੂਖ, ਨਾਨਕ ਤਿਸ ਨ ਲਾਗੈ ਦੁਖ, ਜਿਸ ਕਾ ਹਰ ਪ੍ਰਭ ਮਨ ਜਿਤਿਆਵਾ, ਸੋ ਸੰਤ ਸੋਹਿਲਾ ਨਹੀਂ ਡਲਾਵਾ, ਜਿਸ ਪ੍ਰਭ ਆਪਣਾ ਕਿਰਪਾ ਕਰਾ, ਸੋ ਸੇਵ ਕੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧ ਸੀਜਿਆ, ਗੁਰਪ੍ਰਸਾਦ ਤਾਂ ਸਭ ਬੂਝਿਆ, ਜਬ ਦੇਖੋ ਤਬ ਸੁਖ ਸ਼ਮੂਲ, ਨਾਨਕ ਸੋ ਸੁਖਮ ਸੋਈ ਸਥੂਲ, ਨਾ ਕਿਸ ਜਨਮ ਨਾ ਕਿਸ ਮਰਾਏ, ਆਪਣ ਚਲ ਤੇ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਅੰਧ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ, ਆਪੇ ਆਪ ਸਗਲ ਮੈਂ ਆਪ, ਅਨਕ ਯੁਕਤ ਰਾਜ ਥਾਪ ਤਾਪ, ਅਵਨਾਸ਼ੀ ਨਾਹੀ ਕਿਸ ਕੰਡ, ਧਾਰਨ ਧਾਰੇ ਉਹ ਬ੍ਰਹਮੰਡ, ਅਲਖ ਭੇ ਪੁਰਖ ਪ੍ਰਤਾਪ, ਆਪ ਜਪਾਏ ਤਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਾਰ ਤਨਮੰਤ, ਪ੍ਰਭ ਕੇ ਸੇਵ ਸਗਲ ਉਦਾਹਰਨ, ਪ੍ਰਭ ਕੇ ਸੇਵ ਦੁਖ ਸਾਰਨ, ਆਪੇ ਮੇਲ ਲੈ ਕਿਰਪਾਲ, ਗੁਰ ਕਾ ਜਪ ਜਪ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗਾ, ਜਿਸ ਨੂੰ ਕਿਰਪਾ ਕਰੈ ਮਿਟ ਭਾਗੈ, ਨਾਮ ਜਪ ਪਾਵੈ ਵਿਸਰਾਮ, ਨਾਨਕ ਤਿਨ ਪੁਰਖ ਊਤਮ ਕਰਮਾਨ, ਜੋ ਕੁਛ ਕਰਾਂ ਸੁਪ੍ਰਭ ਕਾ ਰੰਗ, ਸਦਾ ਸਦਾ ਬਸਾ ਹਰ ਸੰਗ, ਸਹਿ ਸੁਹਾਏ ਹੋਵਾ ਸੋਏ, ਕਰਨਾ ਹਰ ਪਛਾਣਾ ਸੋਏ, ਪ੍ਰਭ ਕਾ ਕੀਆ ਜਨਮੀ ਠਿਕਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਜਿਤ ਸਮਾਏ ਸਮਾਏ, ਉਹ ਸੁਖ ਨਦਾਨ ਉਹਨੂੰ ਮਾਏ, ਆਪਸ ਕੋ ਆਪਦੀ ਨੋ ਮਾਨ, ਨਾਨਕ ਪ੍ਰਭਜਨ ਏਕੋ ਜਾਨ, ਸਲੋਕ ਸਰਵ ਕਲਾ ਭਰਪੂਰ ਪ੍ਰਭ, ਬੇਥਾ ਜਨਨ ਹਾਰ, ਜਾ ਕੈ ਸਿਮਨ ਉਦਰੀਐ, ਨਾਨਕ ਕੁਲਹਾਰ ਅਸਪਤੀ, ਟੂਟੀ ਕਾਂਡਨ ਹਾਰ ਗੋਪਾਲ, ਸਰਵ ਜੀ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸਮਨ ਮਾਏ, ਕਿਸ ਤੇ ਬਿਰਥਾ ਕੋਈ ਨਾ ਆਏ, ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸ਼ੀ ਪ੍ਰਭੇ ਆਪੇ ਆਪ, ਆਪਣ ਕੀਆ ਕਛੂ ਨਾ ਹੋਏ, ਜੇ ਸਭ ਪ੍ਰਾਣੀ ਲੋਚਾ ਹੋਏ, ਤਿਸ ਵਿੱਚ ਨਾ ਹੀ ਤੇਰਾ ਕਿਸ ਕਾਮ, ਗਤ ਨਾਨਕ ਜਪ ਏਕ ਹਰ ਨਾਮ, ਰੂਪ ਅੰਤ ਹੋਏ ਨਾ ਹੀ ਮੋਹ, ਪ੍ਰਭ ਕੀ ਜੋ ਸਗਲ ਘੱਟ ਸੋ ਹੈ, ਧਰਮਾਤਾ ਹੋਏ ਕਿਆ ਕੋ ਗਰਬ ਹੈ, ਜਾਂ ਸਭ ਕੁਛ ਤਿਸਕਾ ਦੀਆ ਦਰਬ ਹੈ, ਆਹ ਸੂਰਾਜੇ ਕੋ ਕਹਾਵਾ, ਪ੍ਰਭ ਕੀ ਕਲਾ ਬਿਨਾ ਕਹਿਤਾ ਵੈ, ਜੇ ਕੋਈ ਬਾਹ ਦਾ ਤਾਰ, ਤਿਸ ਦੇ ਨਾ ਜਾਣਾ ਗਵਾਰ, ਜਿਸ ਕੋ ਪ੍ਰਸਾਦ ਟੁੱਟੈ ਹਾਂ ਰੋਗ, ਨਾਨਕ ਸੋਜਨ ਸਦਾ ਅਰੋਗ, ਜਿਉਂ ਮੰਦਰ ਕੋ ਥਾ ਮੈਂ ਤਮਨ, ਤਿਉਂ ਗਰਗਾ ਸ਼ਬਦ ਮਨੈ ਸਤਮਨ, ਜਿਉਂ ਪਾਖਾਣ ਨਾਵ ਚੜਤਰੈ, ਪ੍ਰਾਣੀ ਗੁਰ ਚਰਨ ਲਗ ਨਿਸਤਰੈ, ਜਿਉਂ ਅੰਧਕਾਰ ਦੀ ਪ੍ਰਭਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ, ਜਿਉਂ ਮਾਵਦਨ ਮੈਂ ਮਾਰਗ ਪਾਵੈ, ਤਿਉਂ ਸਾਧੂ ਸੰਗ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਛੋਂ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲਾਈ ਹੈ, ਪ੍ਰਭ ਲਿਖਿਆ ਲਿਖਿਆ ਪਾਈ ਹੈ, ਦੁਖ ਸੁਖ ਪ੍ਰਭ ਦੇਵ ਨਹਾਰ, ਅਵਰ ਤਿਆਗ ਤੂੰ ਤੇ ਚਿਤਾਰ, ਜੋ ਕਸ਼ਕਰਾ ਸੋਈ ਸੁਖਮਾਨ, ਭੂਲਾ ਕਾਏ ਪਰੇ ਜਾਨ, ਕੌਣ ਬਸਤਾਈ ਤੇਰੇ ਸੰਗ, ਲੱਭ ਰਿਹੋ ਰਸਰੋ ਵੀ ਪਤੰਗ, ਰਾਮ ਨਾਮ ਜਪ ਹਿਰਦੇ ਮਾਏ, ਨਾਨਕ ਪਾਸ ਸੇਤੀ ਕਰ ਜਾਏ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਜੋ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤਾ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹਿ ਸਭ ਕੋਏ, ਮੁੱਖ ਊਜਲ ਹਰ ਦਰਗਾਹ ਸੋਏ, ਇਹ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤੱਕ ਸਤ ਬਲਹਾਰੈ, ਚਰਨ ਸਾਧ ਕੇ ਤਹੋਏ ਤਹੋਏ ਪੀਓ, ਅਰਬ ਸਾਧ ਕੋ ਆਪਣਾ ਜੀਓ, ਸਾਧ ਕੀ ਤੂੰ ਕਰੋ ਇਸ਼ਨਾਨ, ਸਾਧੂ ਪ੍ਰਜਾਇਆ ਕੁਰਬਾਨ,
ਸਾਧ ਸੇਵਾ ਵਡਭਾਗੀ ਪਾਈ ਹੈ, ਸਾਧ ਸੰਗ ਹਰ ਕੀਰਤਨ ਗਾਏ ਹੈ, ਅਨਕ ਬਿਗਤ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਈ ਸੰਤਾਂ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤ ਕਉ ਜੀਵਾ ਲਨਹਾਰ, ਭੂਖੇ ਕਉ ਦੇਵਤਿਆਂ ਦਾਰ, ਸਰਮਦਾਨ ਜਾਗੀ ਦ੍ਰਿਸ਼ਟੀ ਮਾਏ, ਪ੍ਰਭ ਲਿਖ ਲੈਣਾ ਪਾਏ, ਸਭ ਕਿਸ ਤਿਸਕਾ ਕਰਨਾ ਜਾਓ, ਸਭ ਕਿਸ ਤਿਸਕਾ ਕਰਨਾ ਜੋ ਤਿਸ ਬਿਨ ਦੂਸਰੋ ਆ ਨਾ ਹੋ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮੇ ਕਰਨੀ, ਕਰ ਕਿਰਪਾ ਜਿਸੋ ਨਾਮ ਦੀ ਆ, ਨਾਨਕ ਸੋਜਨ ਨਿਰਮਲ ਥੀ ਆ, ਜਾ ਕਹਿ ਮਨ ਗੁਰ ਕੀ ਪ੍ਰਤੀਤ, ਜਨ ਹਵੈ ਹਰ ਪ੍ਰਭਜੀਤ, ਭਗ ਭਗ ਸੁਣੀਏ ਤਿਲ ਹੋਏ, ਜਾ ਕਹਿ ਹਿਰਦੇ ਕੋ ਹੋਏ, ਸੱਚ ਕਰਨੀ ਸੱਚ ਤਾਗੀ ਰਹਿ, ਸੱਚ ਹਿਰਦੈ ਸਤਮੁ ਕਹਿ ਤੋ, ਸਾਚੀ ਦ੍ਰਿੜ ਸੱਚਾ ਆਕਾਰ, ਸੱਚ ਵਰਤੈ ਸੱਚਾ ਪਾਸਾਰ, ਭਾਰ ਬੰਜਨ ਸੱਚ ਕਰ ਜਾਤਾ, ਨਾਨਕ ਸੋਜਨ ਸੱਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਗੁਣ ਤੇ ਪ੍ਰਾਪਿਨ, ਤਿਸੈ ਬਜਾਏ ਨਾਨਕਾ, ਜਿਸ ਹੋਵੈ ਸੁਭ੍ਰਸਨ, ਅਸ਼ਟਪਦੀ ਅਵਨਾਸ਼ੀ ਪ੍ਰਭ ਮਨ ਮੈਂ ਰਾਖ, ਮਨ ਕੀ ਤੂੰ ਪ੍ਰੀਤਿਆ, ਕਿਸੇ ਪ੍ਰਾਣਾ ਹੀ ਕਿਸ਼ ਕੋਏ, ਸਰਮਨਤਰੇ ਕੋ ਸੋਏ, ਆਪੇ ਵੀ ਨਾ ਆਪੇ ਦਾਨਾ, ਗਰਗ ਵੀਰ ਗਹੀਰ ਸੁਜਾਨਾ, ਪਰਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਾ ਹਾਲ ਬਖਸ਼ਾਂਦ, ਸਾਧ ਤੇਰੇ ਕੀ ਚਰਣੀ ਪਾਉ, ਨਾਨਕੇ ਮਨ ਇਹ ਨੜਾਓ, ਮਨਸ਼ਾ ਪੂਰਨ ਸ਼ਰਣਾ ਜੋ ਜੋ ਕਿਰਪਾ ਸੋਈ ਹੋ, ਹਰ ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣਾ ਹੋਰ, ਅੰਧ ਰੂਪ ਮੰਗਲ ਸਜਾ ਕਾ, ਸਰਬ ਤੋ ਸੁਣੀਏ ਕਰਤਾ ਕਾ, ਰਾਜ ਮੈਂ ਰਾਜ, ਯੋਗ ਮੈਂ ਯੋਗੀ, ਤਪ ਮੈਂ ਤਪੀ, ਸਰਗਿਰਸ ਮੈਂ ਭੋਗੀ, ਚਾਹੇ ਚਾਹੇ ਭਗਤਾ ਸੁਖ ਪਾਇਆ, ਨਾਨਕ ਤਿਸ ਪ੍ਰਕਾ ਕਿਰੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮੇਤ ਨਾ, ਸਗਲ ਦੇਵ ਹਾਰੇ ਵਗਾਏ, ਪਿਤਾ ਕਾ ਜਨਮ ਕੇ ਜਾਣਾ ਪੂ, ਸਗਲ ਪ੍ਰੋਈ ਆਪਣਾ ਸੂਤ, ਸਮਤ ਗਿਆਨ ਧਿਆਨ ਜਿੰਦੇ, ਜਨਦਾਸ ਨਾਮ ਧਿਆਵਾਂ ਸੇ, ਤਿਉ ਗੁਣ ਮੈਂ ਜਾ ਕੋ ਪ੍ਰਮਾਏ, ਜਨਮ ਰਹਿ ਫਰਿਆਵਾ ਜਾਏ, ਊਚ ਨੀਚ ਤਿਸਕੇ ਸਥਾਨ, ਜੈਸਾ ਜਨਾਬ ਹੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੇ ਇੱਕ ਰੰਗ, ਨਾਨਾ ਬਿਤਕੀ ਨੋ ਵਿਸਤਾਰ, ਪਰਮ ਵਿਨਾਸ਼ੀ ਏਕ ਓਂਕਾਰ, ਨਾਨਾ ਚਲ ਕਰੇ ਗਨਮਾਏ, ਪੂਰੇ ਪੂਰਨ ਸਭ ਠਾਏ, ਨਾਨਾ ਬਿਤਕਰ ਬਣ ਬਣਾਈ, ਆਪਣੀ ਕੀਮਤੇ ਆਪੇ ਪਾਈ, ਸਭ ਪੜ ਤਿਸਕੇ ਸਭ ਤਿਸਕੇ ਠਾਉ, ਜਬ ਜਬ ਜੀਵੈ ਨਾਨਕ ਹਰਿ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸੁਣ ਵੇਹ ਪ੍ਰਾਣ, ਨਾਮ ਕੇ ਧਾਰੇ ਸੁਣ ਗਿਆਨ ਧਿਆਨ, ਨਾਮ ਕੇ ਤਾਰੇ ਆਕਾਸ਼ ਪਤਾਲ, ਨਾਮ ਕੇ ਤਾਰੇ ਸਗਲੇ ਆਕਾਰ, ਨਾਮ ਕੇ ਤਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਤਰੇ ਸੁਣ ਸ੍ਰਵਨ, ਕਰ ਕਿਰਪਾ ਜਿਸ ਆਪਣਾ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ, ਰੂਪ ਸੱਤ ਜਾ ਕਾ ਸਤ ਸਥਾਨ, ਪੁਰਖ ਸਤ ਕੇ ਪ੍ਰਧਾਨ, ਕਦੂਰ ਸਤ ਸਾ ਜਾਗੀ ਬਾਣੀ, ਸਤ ਪੁਰਖ ਸਾ ਮੈਂ ਸਵਾਣੀ, ਸਤ ਕਰਮ ਜਾਗੀ ਰਚਨਾ ਸਤ, ਮੂਲ ਸਤ ਸਤ ਉਤਪਾਤ, ਸਤ ਕਰਨੀ ਨਿਰਮ ਨਿਰਮ ਲਈ ਸਭ ਜਾਇ ਤਿਸ ਸਭ ਭਲੀ, ਸਤਨਾਮ ਪ੍ਰਭ ਕਾ ਸੁਧਾਈ, ਵਿਸ਼ਵਾਸ ਸਤਨਾਮ ਗੁਰ ਤੇ ਪਾਈ, ਸਤ ਭਜਨ ਸਾਧੂ ਤੇ ਸਤ ਜਨ ਜਾ ਕਰੇ ਦਾ ਪ੍ਰਵੇਸ਼, ਸਤ ਨਿਤ ਪੂਜਾ ਜੇ ਕੋਈ ਨਾਮ ਜਪਤਾ ਕੀ ਗਾਤ ਹੋਏ, ਆਪ ਸਤ ਕੀ ਸਭ ਸਤ, ਆਪੇ ਜਾਮ ਆਪੇ ਜਾਣਾ ਪ੍ਰੀਮਿਤ ਕਤ, ਜਿਸ ਕੀ ਸਿਰ ਸੁਕਰਨ ਹਾਰ, ਅਵਰਾਂ ਬੂਝ ਕਰਤ ਵਿਚਾਰ, ਕਰਤੇ ਕੀ ਮਿਹਤ ਨਾ ਜਾਣਾ ਕੀ ਆ, ਨਾਨਕ ਜੋਤ ਪਾਵਾ ਸੋ ਵਰਤੀ ਆ, ਬਿਸਮ ਬਿਸ ਪਏ ਬਿਸਮਾ, ਤਿਨ ਬੂਜਤ ਆਇਆ ਸਵਾਦ, ਪ੍ਰਭ ਕਾ ਰੰਗ ਰਾਜਨ ਰਹੇ, ਗੁਰ ਕਾ ਬਚਨ ਪਦਾਰਥ ਲਏ, ਓਏ ਦਾਤੇ ਦੁੱਖ ਕੱਟ ਨਹਾ, ਜਾ ਕੇ ਸੰਕਤਰਾ ਸੰਸਾਰ, ਜਨ ਕਾ ਸੇਵ ਸੋ ਵਡਭਾਗੀ, ਜਨ ਕਾ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਗਾਵੈ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦਿ ਸੱਚ ਜੁਗਾਦਿ ਸੱਚ ਹੈ ਭੇ ਸੱਚ, ਨਾਨਕ ਖੋਸੀ ਭੇ ਸੱਚ, ਅਸ਼ਟਪਦੀ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਦੇਖਣਹਾਰ, ਨਾਮ ਸਤ ਸਤ ਧਿਆਵਣਹਾਰ, ਆਪ ਸਤ ਸਤ ਸਤਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਸੁਨਤਾ, ਪੁੱਜਣ ਹਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੇ ਜਨਮਾਨਿਆ, ਕਰਨ ਕਰਾਣ ਮੂਲ ਵਿਛਾਨਿਆ, ਜਾ ਕਰਦੇ ਵਿਸ਼ਵਾਸ ਪ੍ਰਭਿਆ, ਤਤ ਗਿਆਨ ਤੁਸਮਨ ਪ੍ਰਗਟਾਇਆ, ਪਹਿਤੇ ਨਿਰਭੋਏ ਵਸਾਨਾ, ਜਿਥੇ ਸਮਾਏ ਸਮਾਨਾ, ਬਸ ਮਾਰੇ ਬਸ ਕਢਾਈ, ਤਾਂ ਕੋ ਭਿੰਨ ਕਹਿਣਾ ਜਾਈ, ਪੂਜਾ ਪੂਜਨ ਹਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵ ਕੇ ਆਗਿਆਕਾਰੀ, ਠਾਕੁਰ ਕਾ ਸੇਵ ਸਾ ਪੁਜਾਰੀ, ਠਾਕੁਰ ਕੇ ਸੇਵ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵ ਕੀ ਨਿਰਮਲ ਰੀਤ, ਠਾਕੁਰ ਕੋ ਸੇਵ ਖਜਾਨਾ ਸੰਗ, ਪ੍ਰਭ ਕਾ ਸੇਵ ਨਾਮ ਕਾ ਰੰਗ, ਸੇਵ ਕੋ ਪ੍ਰਭ ਪਾਲਣ ਹਾਰਾ, ਸੇਵ ਕੀ ਰਾਖਾ ਨਿਰੰਕਾਰਾ, ਸੋ ਸੇਵਕ ਜਿਸ ਤਰ੍ਹਾਂ ਪ੍ਰਭ ਤਾਰਾ, ਨਾਨਕ ਸੋ ਸੇਵਕ ਸਾ ਸਾ ਸਮਾਰਾ, ਆਪਣੇ ਜਨ ਕਾ ਪਰਦਾ ਟਾਕਾ, ਆਪਣੇ ਸੇਵ ਕੀ ਸਰ ਪਰ ਰਾਖਾ, ਆਪਣੇ ਦਾਸ ਕੋ ਉਡਾਈ, ਆਪਣੇ ਸੇਵ ਕੋ ਨਾਮ ਜਪਾਈ, ਆਪਣੇ ਸੇਵ ਕੀ ਆਪਤ ਰਾਖਾ, ਤਾਂ ਕਿ ਕਦਮਤ ਕੋਈ ਨਾ ਲਾਖਾ, ਪ੍ਰਭ ਕੇ ਸੇਵ ਕੋ ਨਾ ਪਹੁੰਚਾ, ਪ੍ਰਭ ਕੇ ਸੇਵਕ ਉੱਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਨੀਕੀ ਕੀਰੀ ਮੈਂ ਕਾਲ ਰਾਖਾ, ਭਸਮ ਕਰਾ ਲਸ਼ਕਰ ਕੋਟ ਲਾਖਾ, ਜਿਸ ਕਾ ਸਾਸਨ ਕਾਟਤੇ ਆਪ, ਤਾਂ ਕੋ ਰਾਖ ਤੋ ਦੇਖ ਰਹਾਤ, ਮਾਨਸ ਯਤਨ ਕਰਤ ਬਾਤ, ਜਿਸ ਕੇ ਕਰਤੋ ਬਿਰਥੇ ਜਾਤ, ਮਾਰਾ ਨਾ ਰਾਖਾ ਆਪਣਾ ਕੋਈ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਬਾਣੀ, ਬਾਰੰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ, ਨਾਮ ਰਤਨ ਜੀ ਗੁਰ ਪਾਇਆ, ਤਿਸ ਕਿਛ ਅਵਨਾਈ ਦ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਾਜੋ ਜਨ ਤਿਪਤਾਨੇ, ਮੰਤਰ ਨਾਮ ਹੈ ਨਾਮ ਸਮਾਨੇ, ਊਟ ਪੈਠ ਸੋਤ ਨਾਮ, ਕੋ ਨਾਨਕ ਤਨ ਕਾ ਸਾਧ ਕਾਮ,
बोलो जाजे वादन रात प्रभु ने जन की नींद करें भगत आत्म कचाए प्रभु ने सिर समाये जो हो आहो सो जाना है प्रभु ने का हुक्म पहचाने तुसकी महिमा कौन बखानो तुसका गुण तिसका गुण का एक न जानो आठ पैर पर बसे जूरे कौन नानक सही जन पूरे मन मेरे तिनकी ओट ले मन तन अपना तिन जन दे जिन जन अपना प्रभु पछाता सो जन सर्व धोखा दाता तिसकी शरण सर्व सुख पावै तिसका दर सब पाप मिटावै और स्याण सगरी छाण तिस जन की तु सेवा लाग आवन जाना हुई तेरा नानक तिस जन के पूजो साध पैरा सलोक सत पुरख जिन जाने सतगुरु तिसका नाम तिसका संग सिख उदरा नानक हर गुण गाव अष्टपदी सतगुरु से की करा प्रतपाल सेवको गुरु सदा दयाल से की गोर दौर मत मल है गुरु बचनी हर नाम उचरै सतगुरु से के बंधन काट है गुरु का सिख विकार ते हट है सतगुरु से को नाम तन दे गुरु का सिख बुटभागी है सतगुरु से काल पल सवारा है नानक सतगुरु से को जी नाल समार है गुर कह गृह से उचरा है गुरु की आज्ञा मन मनसा आपस को कर काश न हजरावे हर हर नाम हृदय सत्यावै मन बेचा सतगुरु के पास ते सेव के काज रहा सेवा करत होए निकामी तिसको प्राप्त स्वामी अपनी कृपा जसाब करे नानक सो सेवक गुर की मत ले बीस पिसे गुर का मन माना सो सेवक परमेश्वर की कर जाना सो सात गुर जिसरे दा हर नाओ अनक बार गुर कृपा पर जाओ सर्वधान जी का दाता आठ पैर पार ब्रह्म राता ब्रह्म जन जन में पारवम एक है आप नहीं कछ करम सह स्याण एक है आप नहीं कछ भरम सह स्याण पलैना जाइया नानक ऐसा गुर बड़भागी पाइया सबल दर्शन पे प्रीत परस चरण गत निर्मणीत एठ संग राम गुण रवे पार गुण की दरगाह गवे सुनकर बचन करने आगाने मन संतोख आत्मपतिया ने पूरा गुरु रखो का मंत्र अमर दृष्ट टेका हो संत कुण बेअंत कीमत नहीं पाए नन जिस पावा छले मिलाए जीवा एक उस अनेक सतपुरख पूर्ण वे काहु बो न पौच प्राणी अगुम गोच पम निर्वाणी निराहा निर्वाह सुदाई ताकि कीमत न पाई अन भगत बंधन नित करें चरण कमल हृदय सिमरै सत बलहारी सुखरे अपने नानक जी प्रसाद ऐसा प्रभु जपने ए हरस पावा जन को अमृत पीवे अमृत सोए उस पुरख का नाई कदे विनाश चाकर मन प्रगटे गुण दास आठ पैर हर का नाम ले सच उदेश से उका दे ओ माया का संग ना ले पर मेरा कहर हर एक अंधकार दीप प्रकाशे नानक परम दो मोह दुख तह ते नासे तात माए ठान वरताई अन भय दुख नाठे पाई जन मन के मिटे देसे साधु के पूर्ण उपदेशे पहो चूका निर्भौ वसे सगल ब्याह मन ते खै नसे जिसका सतन कृपा तारी सा जंग जपना मुरारी थित पाई चूके भ्रम गवन सुन नानक हर हर जस श्रवण निर्गुण आप सरगुण पियो ही करा धार जिन सकली मोई अपने चरित प्रभाव बनाए अपनी कीमते आपे पाए हर बिंदु जानाई को सर्वनात्र एको सोए ओत पुत्र वैरू रंग पै प्रकाश साध कर संग राच रचन अपनी कलतारी अनक बार नानक बलहारी सलोक साथ न चाले बिन भजन बिख्या सगली चार हर हर नाम कुआना नानक ए धन सार अष्टपदी सत नाम करो विचार एक सिम नाम दार और पाव समीत उतारो चरण कुमृत मैं उतारो करण कारण सुप्रभ सुनाथ दृढ़ कर गो नाम हरवत ए तन संचो हो भगवंत संजना कर निर्मंत एक आसरा को मन माए सर्व रो नान बिट जाए जिस तन को चार कुंट उठतावै सो तन हर सेवा ते पावै जिस को नित पाछे मी सो सुख साधु संग प्रीत जिस बाकु करे भली करनी सह सुख पाज हर की शरणी अनक पावी रोग न जाए रो मेरा अवत लाए सर्व निदान में हर नाम निदान जब नानक दरगह प्रवान मन प्रबोध हर का नाय दह सावते आवै टाए ताको विघ्न लागा कोई जा करे दस पसार सोए कल ताती ठंडा हर नाव सिमर सिमर सदा सुख पाओ पावन सह पूर्ण हो आस भगत पाए आत्म प्रकाश तेत कर जाए वसा अवनाशी कौ नानक काटी जाम फांसी तात पिजार का जन साचा जन मरा सुख काचो काचा आवम गिटा प्रभ सेव आप त्याग शरण गुरुदेव यों रतन जन्म का होदार हर सिमर प्राणेदार अनक पावन छूटन हारे सिमर साथ वेद विचारे हर की भगत करो मन लाए मन मंच नानक फल पाए संग न चास तेरा तना तू क्या रुटावै मूर्ख मना सोत मीत क्रमरवंता इनते कहो तुम कवन सनाथा राज रंग माया विस्तार इनते कहो कवन शुकार अस हस्ती रथ सवारी झूठा डंप झूठ पसारी जिन दिए तिस भजन बिगाना नाम विसार नानक पछताना गुर की मातू ले आने भगत बिना बोडू बेस्याने हर की भगत करो मनमीत निर्मल होए तुम्हारो चीत चरण कुम रखो मन माए जन्म जन्म के किलुख जाए आप जबो राना जब पावो सुन कै त्रै कत पाओ सार भूत सात हर को नाम सह सुहाई रान गुण गाओ गुण गाव तेरी तुस्मैल फिर जाए होवें बिख फैल होए चिंत बसै सुख नाल सास ग्रास हर राम सुमाल छाड़ छाण सगली मना सा संग पावै सा चितना हर पूंजी सच करो व्यार इया सुख दरगा जयकार सर्वनंत्रो एको दे कौन अनु जाके मस्त लेख
एको जाप एको साला एक सिमर एको मनया एक से गुण गाओ नाम मंत्र जाप एको अंत एको एक एक हर आप पूर्ण पूरा प्रव्याप अनक प्रसार एक ते पे एक रात पास कहे मन तन अंतर एक प्रवराता रूप सर नानक एक जाता सलोका फिर फिर प्रवया प्रयात शरणाए नानक की प्रवेंती अपनी भक्ति राय अष्टपदी जाग चन जाचा प्रवधान कर कृपा देव हरना साजना की मांगो तू पार्व मेरी श्रद्धा पूर सदा सदा प्रभु के गुण गावो साथ साथ प्रभु तो इत आवो चरण कमल सो लागे प्रीत अकरों प्रभु की निधित एक उड़ एको आधार नानक मांगे नाम प्रभु सार प्रभु की देठ मान सुख होय हरस पावे बिरला कोय जिन चाख्या से जंत पिताने पूर्ण पुरुष नहीं डोलाने सुपार परे प्रेम रस रंग उपजा चाओ साथ के संग परे शरण आन सब त्याग अंत प्रकाश अंध लेव लाग पटपागी जप प्रभु सोय नानक नाम रते सुख होय सेव की मनशा पूरी पई सतगुते निर्मल मतलाई जन को प्रभु दयाल सेव की नु सदा निहाल बंधन काट मूजन पया जन्म मरण दुख प्रम गया इच पुन्नी श्रद्धा से पूरी रव रह सत्संग जूरी जिसका साथ तिली अमलाए नान भक्ति ना समाए सो क्यों बिसरा जे काल न पाना सो क्यों बिसरा जे किया जान सो क्यों बिसरा जिन सब कुछ दिया सो क्यों बिसरा जे जीवन जिया सो क्यों बिसरा जे अगर मैं रखा है गुरु प्रसाद को बिरा लाख है सो क्यों बिसरा जे विकत काटा है जन जन का टूटा गांडा है गुरु पूरा तत् आप जाया प्रभु नान जन त्याया साजन संत करो ये काम आन त्याग जपो हर नाम सिमर सिमर सिमर सुख पावो आप जपो अभरा नाम पावो भक्त पाए त्रिया संसार बिन भक्ति तन हो सीचार सर्व प्यार सुग्रंद नाम भूत जात पाए विश्राम सगल दुखा उतनास नान नाम जपो गुणतास औ जी प्रीत प्रेम रस चाओ मन तन त्रय सुहाओ नेत्रोपेख दर सुख होए मन भिक्षा सा चरण तोय भक्त जन का मन तन रंग बिरला को पावे संग एक भक्ति जा करमया गुर प्रसाद नाम जप लया ताकि उपमा कहीं नहीं जाए धन कराया सर्व समाए प्रभु क्षण दीन दयाल भक्त वचन सदा कृपाल अनाथ नाथ गोविंद गोपाल सर्व कटाकत पतपाल आदि पुरु कारण करतार भक्त जना के प्राणदार जो जो जपै सोए पुनीत भक्त पाए लावे मनहित हम निर्गुणिया नीच जान नाम तुमरी शरण प्रखुवान सर्व वैकुंठ मोख मोख पाए एक निमख हर के गुण गाए अनक राज भोग उड़ियाई हर के नाम की कथा मन पाई बहु भोजन का प्रसंगीत असना जपती हर हर नीत भली सुकरणी शोभा धनवंत हृदय वसे पूर्ण गुरमंत साध संग प्रभु देव निवास सर्व सुख नानक प्रगास सलोक सरगुण निर्गुण निरंकार सुन समाधि आप अपन किया नानका आपे ही फिजाप अस्पदी जब कार एक आश्रम दृष्टिता पापन तब कहते होता जब तारी आपन सुन समात भैरपुर के संकमात जस इसका वर्ण चिन्ह जापत तब हर शोक

ਸਭ ਉਹੀ ਆਪ ਸਤ ਕੀ ਹੈ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਭਾਵੈ ਤਾ ਕਰੇ ਵਿਸਾਰ ਤਿਸ ਭਾਵੈ ਤਾ ਏਕ ਓਂਕਾਰ ਅਨਕਰਾ ਲਖੀ ਨ ਜਾਏ ਤਿਸ ਭਾਵੈ ਥਲੇ ਮਿਲਾਏ ਕਵਨ ਨਿਕਟ ਕਵਨ ਕਹਿਆ ਦੂਰ ਆਪੇ ਆਪ ਆਪ ਭਰਪੂਰ ਅੰਤਰਗਾ ਜਿਸ ਆਪ ਜਨਾਏ ਨਾ ਤੁਸੀਂ ਜਨ ਆਪ ਜਾਏ ਸਰਬ ਭੂਤਾ ਵਰਤਾਰਾ ਸਰਬ ਨੈਣ ਆਪੇ ਖਣਹਾਰਾ ਸਗਲ ਸਮਗਰੀ ਜਾ ਕਾਤਨਾ ਆਪਣੇ ਜਾ ਸਾ ਵੀ ਸੁਣਾ ਆਵਨ ਜਾਨ ਇਹ ਖੇਰ ਬਣਾਇਆ ਆਗਿਆ ਕਰੀ ਕੀ ਨੀ ਮਾਇਆ ਸਭ ਕਾ ਮਾਤਲੇ ਤੁਰਿਆ ਜੋ ਕਿਛਣਾ ਸੋ ਆਪੇ ਗਾਇ ਆਗਿਆ ਆਵਾ ਗਜਾਏ ਨਾਨਕ ਜਾ ਪਾਵੈ ਤਲੇ ਸਮਾਏ ਇਸ ਤੋਂ ਸੁਣਾਈ ਬੁਰਾ ਉਰਾ ਕਹੋ ਕਿਨੈ ਕਾਸ਼ ਕਰਾਂ ਆਪ ਭਲਾ ਕਰਤੂਤ ਅਤ ਨੀਕੀ ਆਪੇ ਜਾਣਾ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪਣੇ ਸੰਗਰਾਤ ਤਾਕਿ ਗਤਮਿਤ ਕਹੀ ਨਾ ਜਾਏ ਦੂਸਰੇ ਤਸੋ ਜੀ ਪਾਏ ਤਿਸਕਾ ਗਿਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਣ ਜੋ ਜਾਣਾ ਤੇ ਸਦਾ ਸੁਖ ਹੋਏ ਆਮਰਾਜ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਦਵੰਤ ਜੀਵ ਮੁਕਤ ਜਿਸ ਰਿਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ

ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ ਵੱਡੇ ਭਾਗਾਂ ਵਾਲਿਓ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ ਸਾਡੇ ਅਤਿ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਪਰਿਵਾਰ ਉਹਨਾਂ ਦਾ ਸਮੁੱਚਾ ਪਰਿਵਾਰ ਭੈਣਾਂ ਰਲ ਮਿਲ ਕੇ ਉਹ ਮਾਲਕ ਵਾਹਿਗੁਰੂ ਪਰਮਾਤਮਾ ਦਾ ਸ਼ੁਕਰਾਨਾ ਧੰਨਵਾਦ ਕਰਦੇ ਹਾਂ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਗੁਰੂ ਹਜ਼ੂਰੀ ਅੰਦਰ ਪਹੁੰਚੇ ਨੇ। ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸਰਵਣ ਕੀਤੇ, ਹੁਣ ਗੁਰਬਾਣੀ ਕੀਰਤਨ ਸ਼ੁਕਰਾਨੇ ਦੇ ਸ਼ਬਦ ਪੜ੍ਹਨੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ ਸ਼ੁਕਰਾਨੇ ਦੀ ਬਹੁਤ ਵੱਡੀ ਦਾਤ ਹੈ, ਜਿੱਥੇ ਤੂੰ ਗਿਲੇ ਸ਼ਿਕਵੇ ਕਰਦਾ ਹੈ, ਉਲਾਮੇ ਦਿੰਦਾ, ਉੱਥੇ ਕਦੀ ਤਾਈਂ ਉਹ ਮਾਲਕ ਵਾਹਿਗੁਰੂ ਪਰਮਾਤਮਾ ਦਾ ਧੰਨਵਾਦ ਸ਼ੁਕਰਾਨਾ ਕਰਿਆ ਕਰ। ਜੇ ਕਿਸੇ ਮਨੁੱਖ ਨੇ ਬੰਦਗੀ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਉਹਦੇ ਕੋਲ ਸ਼ੁਕਰਾਨੇ ਦੀ ਦਾਤ ਹੋਣੀ ਅਤਿ ਜ਼ਰੂਰੀ ਹੈ। ਮਨ ਦੇ ਅੰਦਰ ਅਹੰਕਾਰ ਪੈਦਾ ਨਾ ਕਰੀ। ਜਦੋਂ ਗੁਰੂ ਦੇ ਦਰ 'ਤੇ ਆਏ, ਮਾਲਕ ਦਾ ਧੰਨਵਾਦ ਸ਼ੁਕਰਾਨਾ ਕਰਿਆ ਕਰ, ਦੋਨੋਂ ਹੱਥ ਜੋੜ ਕੇ, ਮਾਲਕਾ ਮੇਰੀ ਔਕਾਤ ਨਹੀਂ, ਤੂੰ ਮੈਨੂੰ ਬਹੁਤ ਕੁਝ ਦਿੱਤਾ ਹੈ, ਤੂੰ ਇੱਥੋਂ ਤੱਕ ਲੈ ਕੇ ਆਇਆ, ਮੇਰੇ ਮਨ ਅੰਦਰ ਅਹੰਕਾਰ ਨਾ ਆਵੇ। ਅਤੇ ਫਿਰ ਉਸ 'ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਦੋਨੋਂ ਹੱਥ ਜੋੜ ਕੇ ਕਿਹਾ ਕਰ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਸਮਝਾਇਆ, ਕਹਿਣ ਲੱਗੇ ਸ਼ਰਨ ਦੇ ਵਿੱਚ ਤਿੰਨ ਤਰ੍ਹਾਂ ਦੇ ਮਨੁੱਖ ਗਿਣੇ ਗਏ ਨੇ। ਅਸੀਂ ਨਿੱਤ ਪੜ੍ਹਦੇ ਹਾਂ ਰਹਿ ਰਾਜ ਸਾਹਿਬ ਅੰਦਰ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਇੱਕ ਤਾਂ ਉਹ ਨੇ ਜਿਹੜੇ ਸ਼ਰਨ ਵਿੱਚ ਆਉਂਦੇ ਨੇ ਫਿਰ ਚਲੇ ਜਾਂਦੇ ਨੇ। ਪੈਂਦੇ ਖਾਂ ਆਇਆ ਹੀ ਸੀ ਸਤਿਗੁਰੂ ਪਾਤਸ਼ਾਹ ਜੀ, ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਪਾਲਣਾ ਪੋਸ਼ਣਾ ਕੀਤੀ ਅਤੇ ਮਨ ਵਿੱਚ ਅਹੰਕਾਰ ਆ ਗਿਆ, ਮੇਰੇ ਤੋਂ ਬਿਨਾਂ ਜਿੱਤ ਨਹੀਂ ਜਿੱਤੀ ਜਾ ਸਕਦੀ। ਮੁਗਲਾਂ ਨਾਲ ਜਾ ਰਲਿਆ, ਦੁਬਾਰਾ ਫਿਰ ਚੜ੍ਹਾਈ ਕਰਕੇ ਆਇਆ। ਖੈਰ ਸਮਾਂ ਸੀਮਤ ਹੈ, ਇੱਕ ਉਹ ਨੇ ਜਿਹੜੇ ਸ਼ਰਨ ਵਿੱਚ ਆਉਂਦੇ ਹੀ ਨਹੀਂ ਅਤੇ ਇੱਕ ਉਹ ਨੇ ਫਿਰ ਜਿਹੜੇ ਸ਼ਰਨ ਵਿੱਚ ਆ ਜਾਂਦੇ ਨੇ ਫਿਰ ਜਾਂਦੇ ਨਹੀਂ, ਅਤੇ ਫਿਰ ਜਿਹੜੇ ਜਾਂਦੇ ਨਹੀਂ ਅਤੇ ਉਹਨਾਂ 'ਤੇ ਫਿਰ ਰਹਿਮਤ ਵਰਤਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ ਸ਼ਰਨ ਵੀ ਫਿਰ ਉਹਦੀ ਲਈ ਜਿਹਦੀ ਸ਼ਰਨ ਵਿੱਚ ਆ ਕੇ ਦੁਬਾਰਾ ਕਿਸੇ ਦੀ ਹੋਰ ਸ਼ਰਨ ਵਿੱਚ ਜਾਣਾ ਨਾ ਪਵੇ। ਤਿਸ ਕੀ ਸ਼ਰਣੀ ਪਰਮਨਾ ਜਿਸ ਜੇਵੜ ਅਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨਾ ਮੂਲੇ। ਕਿਹਦੀ ਸ਼ਰਨ? ਜਾ ਕੈ ਵਸ ਖਾਨ ਸੁਲਤਾਨ, ਜਾ ਕੈ ਵਸ ਹੈ ਸਗਲ ਜਹਾਨ, ਜਾ ਕਾ ਕੀਆ ਸਭ ਕੁਛ ਹੋਏ, ਤਿਸ 'ਤੇ ਬਾਹਰ ਨਾਹੀਂ ਕੋਈ। ਕਹਿਣ ਲੱਗੇ ਫਿਰ ਉਹਦੀ ਸ਼ਰਨ ਲਈ, ਫਿਰ ਉਹਦੀ ਸ਼ਰਨ ਵਿੱਚ ਆ ਕੇ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਉਹ ਇਸ ਤਰ੍ਹਾਂ ਰੱਖਿਆ ਕਰਦਾ। ਮਨੁੱਖ ਦੇ ਮੂੰਹ ਵਿੱਚ ਅਖਰੋਟ ਆਏ, ਚੱਬ ਕੇ ਪੀਸ ਕਰਕੇ ਰੱਖ ਦਿੱਤੇ। ਗੰਨੇ ਦੀਆਂ ਭੇਲੀਆਂ ਆਈਆਂ, ਉਹ ਚੱਬ ਕੇ ਪੀਸ ਕਰਕੇ ਰੱਖ ਦਿੱਤੀਆਂ। ਇੱਕ ਮੁਲਾਇਮ ਜੀਵ ਦਾ ਟੁਕੜਾ 32 ਦੰਦਾਂ ਦੇ ਥੱਲੇ ਸੁਰੱਖਿਅਤ ਹੈ। ਕਹਿਣ ਲੱਗੇ ਫਿਰ ਜਿਹੜੇ ਉਹਦੀ ਸ਼ਰਨ ਲੈ ਲੈਂਦੇ ਨੇ ਫਿਰ ਮਾਲਕ ਜੀ ਤੱਤੀ ਵਾਹ ਨਹੀਂ ਲੱਗਣ ਦਿੰਦੇ, ਤਾਤੀ ਵਾਹ ਉਹ ਨਾ ਲੱਗ ਗਈ, ਪਾਰ ਬ੍ਰਹਮ ਸ਼ਰਨਾਈ। ਜਿਹੜੇ ਸ਼ਰਨ ਆ ਜਾਂਦੇ ਨੇ ਪਾਰ ਬ੍ਰਹਮ ਮਾਲਕ ਪਰਮਾਤਮਾ ਦੀ, ਸਮਾਂ ਸੀਮਤ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਆਪ ਸਾਰੇ ਜਾਣਦੇ ਹੋ ਗੁਰੂ ਘਰ ਨਾਲ ਜੁੜਿਆ ਹੋਇਆ ਪਰਿਵਾਰ, ਅਤੇ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਦਰੋਂ ਘਰੋਂ ਚੜ੍ਹਦੀ ਕਲਾ ਨਾਮ ਦੀ ਦਾਤ ਬਖਸ਼ਿਸ਼ ਕਰਨ। ਆਓ ਸ਼ਬਦ ਦੀ ਹਾਜ਼ਰੀ ਲਗਵਾਈਏ। ਤਕਰੀਬਨ ਸ਼ਬਦ ਸਾਰਿਆਂ ਨੂੰ ਯਾਦ ਹੈ, ਜਿਨ੍ਹਾਂ ਨੂੰ ਯਾਦ ਹੈ ਨਾਲ ਬੋਲ ਕੇ ਹਾਜ਼ਰੀ ਲਗਵਾਇਓ। ਜਿੱਥੇ ਤਨ ਕਰਕੇ ਪਹੁੰਚੇ ਹਾਂ ਫਿਰ ਮਨ ਕਰਕੇ ਵੀ ਸਾਡੀ ਹਾਜ਼ਰੀ ਲੱਗ ਜਾਏ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ।

0: ਵਾਹਿਗੁਰੂ
1: ਵਾਹਿਗੁਰੂ
0: ਵਾਹਿ
1: ਵਾਹਿ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਤਾਂ ਅਮਰੀਕ ਸਿੰਘ ਨੂੰ ਬੇਨਤੀ ਕੀਤੀ ਸੀ ਅਤੇ ਉਹਨਾਂ ਨੂੰ ਮੇਰਾ ਕੰਮ ਪੈ ਗਿਆ ਹੈਗਾ, ਅਤੇ ਧੰਨਵਾਦ ਹੈ ਸਾਰੇ ਜਥਿਆਂ ਦਾ। ਆਪਣੇ ਇੱਕ ਤਾਂ ਵੱਡੀ ਘਟਨਾ ਦਾ ਸਾਰੇ ਤੁਸੀਂ ਮੀਡੀਆ 'ਚ ਪੜ੍ਹਿਆ, ਉਹਦੇ ਕਰਕੇ ਸਾਡੇ ਗੁਰਦੁਆਰਿਆਂ ਦੇ ਸੇਵਾਦਾਰ ਆਏ ਸੀਗੇ। ਅਤੇ ਆਪਾਂ ਥੋੜ੍ਹੀ ਜਿਹੇ ਸਾਡੇ ਢਿੱਲੋਂ ਸਾਹਿਬ ਆਏ ਆ, ਵੱਡੇ ਸਾਡੇ ਸੀਨੀਅਰ ਸੇਵਾਦਾਰ ਆ। ਮੈਂ ਚਾਹ ਪਹਿਲਾਂ ਸਟੇਜ 'ਤੇ ਹੀ ਆ ਜਾਣ। ਸੀਰਾ ਸਾਹਿਬ ਆਪਣੇ ਰਾਮਗੜ੍ਹੀਆ ਕੌਂਸਲ ਦੇ ਇਹ ਮੁਖੀ ਆ, ਗੁਰੂ ਘਰਾਂ ਦੇ ਵੀ ਸੁਪਰੀਮ ਕੌਂਸਲ ਦੇ ਵੀ ਮੁਖੀ ਆ ਇਹ। ਅਤੇ ਆਪਾਂ ਚਾਹੁੰਦੇ ਸੀ ਜਿਹੜਾ ਬੱਚੇ ਨੇ ਇੱਕ ਨੇ ਗਲਤੀ ਕਰ ਲਈ ਸੌਥਹੈਂਪਟਨ, ਉਹ 'ਤੇ ਵੀ ਮੈਂ ਚਾਹੁੰਦਾ ਥੋੜ੍ਹਾ ਜਿਹਾ ਮੈਸੇਜ ਦੇ ਕੇ ਜਾਣ।

0: ਏਸੀ ਚ ਤੇ ਥੋੜਾ ਜਿਹਾ ਬੋਲਣਗੇ ਤੇ ਬਾਕੀ ਮੈਂ ਚਾਹੁੰਦਾ ਸੀ ਥੋੜਾ ਇੰਗਲਿਸ਼ ਦੇ ਵਿੱਚ ਬੱਚਿਆਂ ਨੂੰ ਕੁਛ ਨਾ ਕੁਛ ਜੋੜਨ ਲੱਗ ਗਏ। ਕੁਛ ਨਵੇਂ ਯੂਥ ਬੈਠਾ ਹੈਗਾ ਸੰਗਤ ਦੇ ਵਿੱਚ, ਧੰਨਵਾਦ ਆ। ਇਹਨਾਂ ਤੋਂ ਬਾਅਦ ਸੀਰਾ ਸਾਹਿਬ ਆ ਜਾਣਗੇ, ਚੰਦਰ ਸ਼ੇਖ ਹੋਣੀ ਬਾਅਦ 'ਚ, ਮੈਂ ਸਟੇਜ 'ਤੇ ਨਹੀਂ ਆਉਣਾ ਹੈਗਾ। ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਸੀਂ ਸਾਰਿਆਂ ਨੇ ਸਹਿਯੋਗ ਦਿੱਤਾ ਹੈਗਾ, ਅਤੇ ਆਪਾਂ ਰਲ ਮਿਲ ਕੇ ਸਾਰਿਆਂ ਨੇ ਜਿਹੜੇ ਵੀ ਸਾਨੂੰ ਸਤਿਗੁਰ ਨੇ ਸਾਹਿਬ ਬਖਸ਼ੇ ਹੈਗੇ ਆ, ਕੋਸ਼ਿਸ਼ ਕਰਨੀ ਆ ਵੀ ਆਪਾਂ ਬੱਚਿਆਂ ਨੂੰ ਸਿੱਖੀ ਨਾਲ ਜੋੜੀਏ, ਚੰਗੇ ਇਨਸਾਨ ਬਣੀਏ, ਚੰਗੇ ਗੁਰਸਿੱਖ ਬਣੀਏ, ਸੋਹਣਾ ਭਾਈਚਾਰਾ ਬਣਾਈਏ। ਆਪਾਂ ਰਲ ਮਿਲ ਕੇ ਸਾਨੂੰ ਕਰਨੀ ਆ। ਧੰਨਵਾਦ ਤੁਹਾਡੇ ਸਾਰਿਆਂ ਦਾ, ਜੀਆਂ ਨਾਲ ਜਿੰਨੇ ਸਾਡੇ ਗੁਰੂ ਘਰ ਦੇ ਵਜ਼ੀਰ ਸਾਹਿਬ, ਉਹਨਾਂ ਦਾ ਧੰਨਵਾਦ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੰਬਾ ਨਹੀਂ ਪ੍ਰੋਗਰਾਮ ਕਰਨਾ ਆਪਾਂ, 20-25 ਮਿੰਟ 'ਚ ਆਪਾਂ ਸਮਾਪਤੀ ਕਰ ਦੇਣੀ ਆ।
1: ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ, ਸਾਹਿਬਾਂ ਦੀ ਫਤਿਹ ਪ੍ਰਵਾਨ ਕਰਨੀ ਜੀ, ਗੱਜ ਬੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ, ਪੁਰੇਵਾਲ ਜੀ ਦਾ, ਸਾਰੇ ਗੁਰਸਿੱਖਾਂ ਦਾ, ਭੈਣਾਂ ਦਾ, ਵੀਰਾਂ ਦਾ, ਜਿਨ੍ਹਾਂ ਨੇ ਸਮਾਗਮ ਅਟੈਂਡ ਕੀਤਾ। ਗੁਰੂ ਦੀ ਮਿਹਰ ਤੋਂ ਬਗੈਰ ਮਤਾਂ ਕੋਈ ਸੋਚੇ ਕਿ ਇਹ ਸਮਾਂ ਮਿਲਦਾ। ਅਸੀਂ ਆਖਰ ਕਹਿੰਦੇ ਇਹੀ ਹਾਂ ਕਿ ਮੈਂ ਆਪਣੀ ਮਰਜ਼ੀ ਨਾਲ ਗੁਰਦੁਆਰੇ ਆਇਆ। ਦੈਟ ਇਜ਼ ਨੋਟ ਟਰੂ। ਓਵਰਆਲ ਹਰ ਚੀਜ਼ ਜਿਹੜੀ ਹੁਕਮ ਦੇ ਵਿੱਚ ਹੁੰਦੀ ਆ, ਜੇ ਹੁਕਮ 'ਚ ਹੁੰਦੀ ਆ, ਸੋ ਦੇਰ ਇਜ਼ ਨੋ ਸੱਚ ਥਿੰਗ ਐਜ਼ ਪ੍ਰੋਬੇਬਿਲਿਟੀ। ਤੁਸੀਂ ਭਾਣੇ 'ਤੇ ਵਾਰ ਨਹੀਂ ਹੈ। ਪੁਰੇਵਾਲ ਜੀ ਨੇ ਇੱਕ ਹੋਰ ਚੀਜ਼ ਬੜੀ ਇੰਪੋਰਟੈਂਟ ਮੈਨਸ਼ਨ ਕੀਤੀ, ਜਿਹੜੀ ਇੱਕ ਦੋ ਦਿਨਾਂ ਦੀ ਨਿਊਜ਼ ਦੇ ਵਿੱਚ ਖਾਸ ਤੌਰ 'ਤੇ ਸਾਨੂੰ ਬਹੁਤ ਤੰਗ ਕਰ ਰਹੀ ਆ। ਗਲਤੀ ਇੱਕ ਬੰਦਾ ਕਰਦਾ ਅਤੇ ਸਾਰੇ ਕੌਮ ਨੂੰ ਭੁਗਤਣਾ ਪੈਂਦਾ। ਮੈਂ ਥੋੜ੍ਹਾ ਜਿਹਾ ਇਹਦੇ 'ਤੇ 2 ਮਿੰਟ ਵਿਸਤਾਰ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਦਾ ਕਿ ਅੱਜ ਤੋਂ ਮੈਨੀ ਈਅਰਸ ਬਿਫੋਰ, ਜਦੋਂ ਉਸ ਦੂਸਰੇ ਗੁਰਦੁਆਰੇ ਜੌਲ ਸਾਹਿਬ ਉਸ ਵੇਲੇ ਕਾਇਮ ਸੀ, ਅਸੀਂ ਬੜੀ ਕੋਸ਼ਿਸ਼ ਕੀਤੀ ਮੈਜਿਸਟ੍ਰੇਟ ਕੋਰਟ ਦੇ ਨਾਲ 2-3 ਮੀਟਿੰਗਾਂ ਰੱਖ ਕੇ ਵੀ। ਗੁਰਦੁਆਰੇ ਵੀ ਉਹ ਆਏ, ਉਹਨਾਂ ਨੂੰ ਵੀ ਹਦਾਇਤਾਂ ਆਈਆਂ ਸੀ ਵੀ ਤੁਹਾਨੂੰ ਕੁਛ ਨਾ ਕੁਛ ਕਰਨਾ ਪੈਣਾ, ਸਿੰਘਾਂ ਦੀ ਕਿਰਪਾਨ ਨੂੰ ਅਕੋਮੋਡੇਟ ਕਰਨਾ ਪੈਣਾ, ਤੁਸੀਂ ਇਹਨਾਂ ਨੂੰ ਬਿਲਕੁਲ ਨਾ ਨਹੀਂ ਕਰ ਸਕਦੇ, ਜਿਸ ਤਰ੍ਹਾਂ ਕੋਰਟ ਵਗੈਰਾ 'ਚ ਕਈ ਵਾਰੀ ਸਾਨੂੰ ਜਾਣਾ ਪੈਂਦਾ, ਜਾਂ ਵਿਟਨੈਸ ਦੇ ਤੌਰ 'ਤੇ ਜਾਣਾ ਪੈਂਦਾ, ਜਾਂ ਜਿਊਰੀ ਸਰਵਿਸ ਦੇ ਲਈ ਜਾਣਾ ਪੈਂਦਾ। ਲੇਕਿਨ ਉਹ ਸਾਰੀ ਚੀਜ਼ ਇਸ ਨੂੰ ਰਿਵੀਲ ਨਹੀਂ ਸੀ ਕਰ ਰਹੇ, ਉਹਨਾਂ ਦੀ ਕੋਸ਼ਿਸ਼ ਇਹੀ ਸੀਗੀ ਵੀ ਇਨ ਅਵਰ ਕੰਟਰੀ ਦਿਸ ਇਜ਼ ਵਟ ਹੈਪਨਸ, ਇਨ ਅਵਰ ਕੰਟਰੀ ਯੂ ਹੈਵ ਟੂ ਓਬੇ ਦੀਸ ਲੋਜ਼। ਅਸੀਂ 5-7 ਜਣੇ ਬੰਦੇ ਸੀ, ਮੈਨੂੰ ਵੀ ਇਹਨਾਂ ਨੇ ਦਫ਼ਤਰ ਦੇ ਵਿੱਚ ਕਿਹਾ ਵੀ ਉਹਨਾਂ ਨੇ ਆਉਣਾ, ਤੁਸੀਂ ਜ਼ਰੂਰ ਸੁਣਨਾ। ਬੈਠਾ ਰਿਹਾ, ਜਦੋਂ ਬੋਲ ਹਟਿਆ ਤਾਂ ਮੈਂ ਉਹਨੂੰ ਕਿਹਾ ਹੈਵ ਯੂ ਫਿਨਿਸ਼ਡ, ਕਹਿੰਦਾ ਜਾ। ਮੈਂ ਕਿਹਾ ਮੇਰਾ ਪਹਿਲਾ ਓਬਜੈਕਸ਼ਨ ਤਾਂ ਇਹ ਆ ਕਿ ਜਿਹੜਾ ਯੂ ਕੀਪ ਔਨ ਸੇਇੰਗ ਇਟਸ ਆਵਰ ਕੰਟਰੀ, ਇਨ ਆਵਰ ਕੰਟਰੀ ਯੂ ਗੋਟ ਟੂ ਡੂ ਦੈਟ, ਇਨ ਆਵਰ ਕੰਟਰੀ ਬੈਰ ਇਨ ਮਾਇੰਡ ਵੀ ਆਰ ਆਲਸੋ ਪਾਰਟ ਐਂਡ ਪਾਰਸਲ ਆਫ ਦਿਸ ਕੰਟਰੀ, ਵੀ ਆਰ ਆਲਸੋ ਨੈਸ਼ਨਲਸ ਆਫ ਦਿਸ ਕੰਟਰੀ, ਯੂ ਕਾਂਟ ਐਕਸਕਲੂਡ ਅਸ। ਸੋ ਆਈ ਡਿਟੈਸਟ ਵੈਨ ਯੂ ਸੇ ਆਵਰ ਕੰਟਰੀ, ਯੂ ਐਕਸਕਲੂਡਿੰਗ ਅਸ ਆਊਟ ਆਫ ਦੈਟ। ਮੈਂ ਸ਼ੋਰਟਕੱਟ 'ਚ ਕਰਾਂ, ਹੌਲੀ ਹੌਲੀ ਇਹ ਕਿੱਸਾ ਸਾਹਮਣੇ ਆਇਆ ਕਿਰਪਾਨ ਦਾ ਕਿ ਜੀ ਸਾਨੂੰ ਇੰਸਟਰਕਸ਼ਨਾਂ ਆਈਆਂ ਗਵਰਨਮੈਂਟ ਵੱਲੋਂ ਕਿਰਪਾਨ ਦੇ ਬਾਰੇ। ਅਸੀਂ ਡਾਕੂਮੈਂਟ ਤਿਆਰ ਕੀਤਾ, ਕੋਸ਼ਿਸ਼ ਹਰ ਕੋਸ਼ਿਸ਼ ਕੀਤੀ ਕਿ ਉਹਦੇ 'ਤੇ ਕੋਈ ਸਾਈਜ਼ ਨਾ ਲਿਖਿਆ ਜਾਵੇ, ਰੀਜ਼ਨੇਬਲ, ਨਾ ਕਿ ਇੰਚਾਂ ਦੇ ਵਿੱਚ ਜਾਂ ਕਿਸੇ ਤਰ੍ਹਾਂ ਵੀ ਮੈਜਰ ਨਾ ਕੀਤੀ ਜਾਵੇ। ਸਾਰੀ ਰਹਿਤ ਮਰਜ਼ਾਦਾ ਵੀ ਅਸੀਂ ਪੜ੍ਹ ਕੇ ਕੀਤੀ, ਫਿਰ ਵੀ ਉਹ ਕਈਆਂ ਪੁਆਇੰਟਾਂ 'ਤੇ ਇਸ ਪਾਸੇ ਅੜਦਾ ਸੀ ਕਿ ਇਹ ਵੈਪਨ ਹੈ, ਜੋ ਕਿ 2 ਦਿਨ ਹੋਏ ਅਸੀਂ ਸਿੱਧ ਕਰ ਦਿੱਤਾ ਕਿ ਵੈਪਨ ਆ। ਅਸੀਂ ਉਹਨੂੰ ਡਿਫੈਂਸਿਵ ਵੈਪਨ ਕਹਿੰਦੇ ਸੀ। ਦਰ ਇਜ਼ ਅ ਲੋਟ ਆਫ ਡਿਫਰੈਂਸ ਬਿਟਵੀਨ ਹੈਵਿੰਗ ਸਮਥਿੰਗ ਟੂ ਅਟੈਕ ਐਂਡ ਹੈਵਿੰਗ ਸਮਥਿੰਗ ਟੂ ਡਿਫੈਂਡ। ਰਿਮੈਂਬਰ ਆਪਣੇ ਗੁਰੂ ਦੀਆਂ ਇੰਸਟਰਕਸ਼ਨਾਂ, ਦਿਸ ਇਜ਼ ਅ ਲਾਸਟ ਰਿਜ਼ੋਰਟ, ਨੋਟ ਦੀ ਫਸਟ ਵਨ। ਗੁਰਦੁਆਰਿਆਂ ਦੇ ਵਿੱਚ ਅਸੀਂ ਵਿਸਾਖੀ 'ਤੇ ਆਮ ਤੌਰ 'ਤੇ ਗੱਤਕਾ ਸਿਖਾਉਂਦੇ ਬੱਚਿਆਂ ਨੂੰ, ਸਾਡਾ ਫਰਜ਼ ਹੈ ਫਿਜ਼ੀਕਲ ਅਤੇ ਮੈਂਟਲੀ ਸਪਿਰਿਚੁਅਲੀ ਅਸੀਂ ਕਾਇਮ ਰਹੀਏ। ਲੇਕਿਨ ਮੈਂ ਥੋੜ੍ਹਾ ਜਿਹਾ ਜ਼ਰੂਰ ਪ੍ਰਚਾਰਕਾਂ ਨੂੰ ਕਹਾਂਗਾ ਇਹਨਾਂ ਦਿਨਾਂ ਦੇ ਵਿੱਚ ਹੁਣ

0: ਜੂਨ ਦੇ ਮਹੀਨੇ ਦੀ ਆ ਰਿਹਾ ਜਿਹੜੀ ਜਿਹੜੀ ਕਿ ਬੜਾ ਦੁਖਦਾਈ ਅਸੀਂ 84 ਦਾ ਮਨਾਉਣਾ ਪ੍ਰਚਾਰ ਥੋੜ੍ਹਾ ਜਿਹਾ ਕੰਟਰੋਲ ਦੇ ਵਿੱਚ ਰੱਖ ਕੇ ਕੀਤਾ ਜਾਵੇ ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਹੈ ਕਈ ਵਾਰੀ ਜਦੋਂ 17-18 ਸਾਲ ਦਾ ਬੰਦਾ ਹੁੰਦਾ ਅਤੇ ਉਹਨੂੰ ਲੱਗਦਾ ਵੀ ਮੈਂ ਆਪਣੇ ਡੋਲਿਆਂ 'ਤੇ ਸਾਰੀ ਦੁਨੀਆ ਚੁੱਕੀ ਪਈ ਅਤੇ ਮੇਰੇ ਮੂਹਰੇ ਨਹੀਂ ਕੋਈ ਵੀ ਅੜ ਸਕਦਾ। ਛੋਟੀ ਜਿਹੀ ਚੀਜ਼ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਉਹ ਇਹ ਆ ਕਿ ਉਹ ਇਹ ਹਰ ਕੋਸ਼ਿਸ਼ ਕਰਦੇ ਸੀ ਕਿ ਇਹ ਵੈਪਨ ਆ ਅਤੇ ਇਹਨੂੰ ਅਸੀਂ ਅਲਾਓ ਨਹੀਂ ਕਰ ਸਕਦੇ। ਪਤਾ ਨਹੀਂ ਕਿੱਥੋਂ ਮੇਰੇ ਦਿਮਾਗ ਦੇ ਵਿੱਚ ਉਸ ਵੇਲੇ ਗੁਰੂ ਨੇ ਇਹ ਫੁਰਨਾ ਫੁਰਿਆ। ਮੈਂ ਇਹਨਾਂ ਨੂੰ ਕਿਹਾ ਵੀ ਚਲੋ ਠੀਕ ਆ, ਤੁਸੀਂ ਵੈਪਨ ਕੋਰਟ ਦੇ ਵਿੱਚ ਬੈਨ ਕਰਨੀ ਆ, ਡੂ ਯੂ ਆਲਸੋ ਬੈਨ ਬਾਕਸ ਆਫ ਮੈਚਿਸ? ਕਹਿੰਦਾ ਨਹੀਂ। ਮੈਂ ਧਿਆਨ ਨਾਲ ਸੁਣਿਓ, ਮੈਂ ਤੀਲਾਂ ਦੀ ਡੱਬੀ ਤੁਸੀਂ ਇਹਨੂੰ ਵੀ ਬੈਨ ਕਰਦੇ ਆ? ਕਹਿੰਦਾ ਨਹੀਂ। ਅਤੇ ਮੈਂ ਕਿਹਾ ਨੈਚੁਰਲੀ ਆ ਤੁਹਾਡੇ 'ਚ ਉੱਥੇ ਸਿਗਰਟਾਂ ਪੀਣ ਵਾਲੇ ਵੀ ਹੋਣਗੇ ਜਿਹੜੇ ਕੋਰਟ ਦੇ ਵਿੱਚ ਜਾ ਕੇ ਡੱਬੀ ਉਹਨਾਂ ਦੇ ਕੋਲ ਹੋਏਗੀ ਕਿ ਨਹੀਂ ਹੋਏਗੀ, ਤੁਸੀਂ ਉਹਨੂੰ ਬੈਨ ਨਹੀਂ ਕਰਦੇ? ਨਹੀਂ ਕਰਦੇ। ਮੈਂ ਕਿਹਾ ਇਸ ਤਰ੍ਹਾਂ ਕਰ, ਆ ਤੂੰ ਮੇਰੀ ਕਿਰਪਾਨ ਲੈ ਲਾ, ਮੈਨੂੰ ਇੱਕ ਤੀਲਾਂ ਦੀ ਡੱਬੀ ਦੇ ਦੇ। 2 ਘੰਟੇ ਆਪਾਂ ਨੂੰ ਕੋਈ ਨਾ ਕੁਛ ਵੀ ਕਵੇ, ਕੋਈ ਪੁਲਿਸ ਨਾ ਆ ਕੇ ਫੜੇ, ਜਿਹੜਾ ਬੰਦਾ ਤੈਨੂੰ ਆਉਂਦਾ ਟਿਕੂਗਾ ਤੂੰ ਉਹਨੂੰ ਝਟਕਾਈ ਜਾਈ, ਜੋ ਪ੍ਰੋਪਰਟੀ ਜੋ ਬੰਦਾ ਮੈਨੂੰ ਆਉਂਦਾ ਮੈਂ ਉਹਨੂੰ ਅੱਗ ਲਾਈ ਜਾਊਂ, ਤੂੰ ਮੈਨੂੰ ਇਹ ਦੱਸ ਵੀ ਨੁਕਸਾਨ ਕਿਹੜੀ ਚੀਜ਼ ਜ਼ਿਆਦਾ ਕਰੂਗੀ। ਕਹਿੰਦਾ ਮੈਚਿਸ ਵਿਲ ਡਿਸਟਰੋਏ ਐਵਰੀਥਿੰਗ। ਅਤੇ ਮੈਂ ਕਿਹਾ ਤੁਸੀਂ ਉਹਨੂੰ ਬੈਨ ਨਹੀਂ ਕਰਦੇ ਤਾਂ ਕਿਰਪਾਨ ਬੈਨ ਕਰ, ਤੂੰ ਆ ਗਿਆ, ਇਹਨਾਂ ਦੋਨਾਂ ਨੂੰ ਚਲਾਉਂਦਾ ਕੌਣ ਆ? ਕਹਿੰਦਾ ਮਨ। ਅਤੇ ਮੈਂ ਕਿਹਾ ਇਹਨੂੰ ਬੈਨ ਕਰ ਦੋਗੇ ਫਿਰ ਤੁਸੀਂ? ਇਹਨੂੰ ਕੰਟਰੋਲ ਕਰਨਾ ਸਿੱਖੋ, ਇਹਨੂੰ ਬੈਨ ਨਹੀਂ ਤੁਸੀਂ ਕਰ ਸਕਦੇ। ਜੇ ਅਸੀਂ ਬਾਹਰਲਾ ਪਹਿਰਾਵਾ ਰੱਖਣਾ ਨਾ, ਪਹਿਲਾਂ ਅੰਦਰਲੀ ਕਿਰਪਾਨ ਦਾ ਵੀ ਸਿੱਖੀਏ ਗੁਰੂ ਗ੍ਰੰਥ ਸਾਹਿਬ ਜੀ ਤੋਂ, ਗਿਆਨ ਖੜਗ ਲੈ ਮਨ ਸਿਓ ਲੁੱਝੈ। ਗੁਰਬਾਣੀ ਦਾ ਗਿਆਨ ਹੋਣਾ ਜ਼ਰੂਰੀ ਆ, ਤਾਂ ਹੀ ਅਸੀਂ ਬਾਹਰੋਂ ਵੀ ਪੂਰੇ ਅਤੇ ਅੰਦਰੋਂ ਪੂਰੇ ਹੋਵਾਂਗੇ। ਜਿਸ ਨੂੰ ਇਸ ਚੀਜ਼ ਦਾ ਗਿਆਨ ਨੇ ਉਸਨੂੰ ਗੁੱਸਾ ਆਏਗਾ ਔਰ ਉਹ ਜਿਆਜ਼ਤੀ ਕਰ ਜਾਏਗਾ। ਹੁਣ ਉਸ ਇੰਸੀਡੈਂਟ ਦਾ ਜੇ ਅਸੀਂ ਦੇਖੀਏ ਤਾਂ ਇਹੀ ਅਰਸਿੱਟਾ ਨਿਕਲਦਾ ਕਿ ਜੀ ਮੇਰਾ ਖਿਆਲ ਹੈ ਵੀ ਉਹਨਾਂ ਦੀ ਆਪਸ ਵਿੱਚ ਹੀ ਤੂੰ ਮੈਂ ਹੋਈ, ਰੇਸ਼ਿਸ ਕਮੈਂਟ ਦਿੱਤੇ ਗਏ, ਬੱਚੇ ਦੀ ਪੱਗ ਲੈ ਗਈ ਅਤੇ ਉਹਨੂੰ ਕਿਰਪਾਨ ਕੱਢ ਲਈ ਅਤੇ ਅਟੈਕ ਕਰ ਦਿੱਤਾ। ਜੱਜ ਨੇ ਤੁਹਾਡਾ ਇਹ ਨਹੀਂ ਦੇਖਣਾ ਕਿ ਸਿੱਖ ਧਰਮ ਦੇ ਵਿੱਚ ਪੱਗ ਦੀ ਕੀ ਮਹੱਤਤਾ, ਉਹਨਾਂ ਨੇ ਇਹ ਦੇਖਣਾ ਕਿ ਆਹ ਜਿਹੜਾ ਇੰਸੀਡੈਂਟ ਹੋਇਆ ਇਹਦੇ ਵਿੱਚ ਐਕਸੈਸਿਵ ਫੋਰਸ ਕੈਨ ਯੂਜ਼ ਕੀਤੀ, ਬੱਚਾ ਮਾਰ ਹੀ ਦਿੱਤਾ, ਉਹ ਪਰਿਵਾਰ ਡਿਸਟਰੋਏ ਹੋਇਆ, ਸਾਡੇ ਬੱਚੇ ਨੇ ਕਿਰਪਾਨ ਦੇ ਨਾਲ ਇਹ ਚੀਜ਼ ਇਹਦੀ ਜ਼ਿੰਦਗੀ ਡਿਸਟਰੋਏ ਹੋਈ। ਬਿਕੋਜ਼ ਡੋਂਟ ਇਮੈਜਿਨ ਦੈਟ ਹੀ ਵਿਲ ਬੀ ਫਰੀ, ਹੀ ਗੋਟ ਨਾਓ ਕ੍ਰਿਮੀਨਲ ਰੈਕੋਰਡ। ਮਾਤਾ ਜੀ ਨੇ ਕਿਰਪਾਨ ਲੁਕਾਉਣ ਦੀ ਕੋਸ਼ਿਸ਼ ਕੀਤੀ, ਮਾਤਾ ਵੀ ਫਸ ਗਈ, ਦੋ ਪਰਿਵਾਰ ਡਿਸਟਰੋਏ ਹੋ ਗਏ। ਕਿਸ ਕਰਕੇ? ਆ ਗੁੱਸਾ ਕੰਟਰੋਲ ਨਹੀਂ ਹੋ ਸਕਿਆ। ਇਸ ਨੂੰ ਕੰਟਰੋਲ ਕਰਨਾ ਆਪਾਂ ਸਿੱਖੀਏ ਗੁਰਬਾਣੀ ਦੇ ਨਾਲ ਲੱਗ ਕੇ। ਬੜੀਆਂ ਕੋਸ਼ਿਸ਼ਾਂ ਦੇ ਬਾਅਦ ਅਸੀਂ ਮੈਜਿਸਟ੍ਰੇਟ ਕੋਰਟ ਦੇ ਵਿੱਚ ਡਾਕੂਮੈਂਟ ਤਿਆਰ ਕਰਵਾਇਆ ਸੀ, ਉਹਨੂੰ ਉਸੇ ਤਰ੍ਹਾਂ ਰਹਿਣ ਦਿਓ ਤਾਂ ਬਹੁਤ ਚੰਗਾ ਆ ਕਿ ਜੇ ਇਹੋ ਜਿਹਾ ਇੰਸੀਡੈਂਟ ਹੋ ਗਿਆ, ਕੱਲ੍ਹ ਨੂੰ ਪਤਾ ਨਹੀਂ ਕਿਹੜੀ ਗਵਰਨਮੈਂਟ ਆਵੇ, ਕੁਆਇਟ ਪੋਸੀਬਲ ਆ ਕਿ ਇਹਨਾਂ ਚੀਜ਼ਾਂ 'ਤੇ ਵੀ ਬੈਨ ਲੱਗ ਸਕਦੀ ਆ। ਮੈਂ ਕਿਵਾਂ ਦਾ ਜਾ ਚੁੱਕਾਂ, ਸਾਰੀ ਸੰਗਤ ਇਸ ਚੀਜ਼ ਦੇ ਬਾਰੇ ਰਿਫਲੈਕਟ ਕਰੇ, ਆਪਣੇ ਥੋਟਸ ਜਿਹੜੇ ਆ ਉਹ ਗੁਰਸਿੱਖਾਂ ਤੱਕ ਪਹੁੰਚਾਓ ਜਿਨ੍ਹਾਂ ਨੇ ਮੀਟਿੰਗਾਂ ਅਟੈਂਡ ਕਰਨੀਆਂ, ਤਾਂ ਕਿ ਸਾਰੇ ਸਿਰ ਜੋੜ ਕੇ ਅਸੀਂ ਇਸ ਦਾ ਕੋਈ ਸਲੂਸ਼ਨ ਲੱਭ ਸਕੀਏ। ਪੰਜਾਬ ਦੇ ਵਿੱਚ 27 ਦੀਆਂ ਵੋਟਾਂ ਆ ਰਹੀਆਂ, ਪਤਾ ਨਹੀਂ ਸਾਡੇ ਕਿੰਨੇ ਕੁ ਅਕਾਲੀ ਪੰਥ ਇਸ ਵੇਲੇ ਖਿਲਰੇ ਪਏ ਨੇ। ਸਾਡਾ ਬੜਾ ਹਿਰਦਾ ਦੁਖਦਾ ਕਿ ਅਸੀਂ ਇੱਕ ਗੁਰੂ ਦੀ ਗੱਲ ਕਰਦੇ ਹਾਂ, ਇੱਕ ਸ਼ਬਦ ਦੀ ਗੱਲ ਕਰਦੇ ਹਾਂ, ਇੱਕ ਵਿਚਾਰ ਦੀ ਗੱਲ ਕਰਦੇ ਹਾਂ, ਅਤੇ ਜੇ ਅਸੀਂ 5-7 ਜਾਣੇ ਇੱਕ ਨਹੀਂ ਹੋ ਸਕਦੇ, ਜੇ 70 ਵੋਟਾਂ ਇੱਕ ਨੂੰ ਪੈਣੀਆਂ ਸੀ ਅਤੇ ਜਿੱਥੇ 7 ਬੰਦੇ ਖੜ੍ਹੇ ਆ ਤੁਹਾਨੂੰ 10 ਵੋਟਾਂ ਪੈਣੀਆਂ ਜੀ, ਤੁਹਾਡੇ ਹੱਥ ਪਾਵਰ ਨਹੀਂ ਆ ਸਕਦੀ। ਇਹ ਚੀਜ਼ਾਂ ਬਹੁਤ ਵਿਚਾਰਨ ਵਾਲੀਆਂ, ਪੋਲੀਟੀਕਲ ਤੌਰ 'ਤੇ ਵੀ ਅਤੇ ਸਪਿਰਚੁਅਲ ਤੌਰ 'ਤੇ ਵੀ, ਦੋਨੋਂ ਚੀਜ਼ਾਂ ਦੇ ਗੋ ਹੈਂਡ ਇਨ ਹੈਂਡ। ਮੈਂ ਕਿਵਾਂ ਦਾ ਜਾ ਚੁੱਕਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਹਿਬ ਦੀ ਨਿੱਘੀ ਉਹਦੇ 'ਚ ਬੈਠੀ ਇਸ ਪਿਆਰੀ ਸਤਸੰਗ ਨੇ ਆਪਣੀਆਂ ਆਪਣੀਆਂ ਰਸਨਾ ਪਿੱਤਰ ਕੋਲ ਹੱਥ ਜੋੜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਜਿਸ ਮਕਸਦ 'ਤੇ ਅੱਜ ਇਕੱਠੇ ਹੋਏ ਹਾਂ ਤਾਂ ਥੋੜ੍ਹੀ ਜਿਹੀ ਇੱਕ ਸ਼ਬਦ ਗਾ ਸਾਂਝਾ ਕਰੇ। ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੌਸਰ ਨਾਏ ਜੀਓ, ਆਸੀ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੂਪ ਗਵਾਏ ਜੀਓ। ਸੋ ਇੱਕ ਤਾਂ ਪਹਿਲਾਂ ਸਰਦਾਰ ਰਜਿੰਦਰ ਸਿੰਘ ਪਰਿਵਾਰ ਦੀ ਤੰਦਰੁਸਤੀ ਦੀ ਬਹੁਤ ਬਹੁਤ ਉਸ ਕਾਲਪੁਰਖ ਦਾ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਡਾਕਟਰ ਦੇ ਹੱਥਾਂ ਦੇ ਨਵਾਂ ਜੀਵਨ ਨਹੀਂ ਹੁੰਦਾ ਕਹਿ ਲਓ। ਸੋ ਭਾਈ ਸਾਹਿਬ ਆਪ ਨੂੰ ਬਹੁਤ ਬਹੁਤ ਵਧਾਈਆਂ ਕਿ ਤੰਦਰੁਸਤੀ ਮਹਾਰਾਜ ਨੇ ਬਖਸ਼ੀ ਔਰ ਮਿਲੀ ਵੀ ਸੰਗਤਾਂ ਦੇ ਸੀਸ ਦੇ ਨਾਲ। ਜੋ ਗੱਲ ਨੇ ਆਖਿਆ ਸੀ ਕਿ ਜੇ ਜੋ ਸਾਊਥਹੈਂਪਟਨ ਵਿੱਚ ਇੰਸੀਡੈਂਟ ਹੋਇਆ, ਜਿੱਦਾਂ ਥੋੜ੍ਹੇ ਕੁ ਸ਼ਬਦ ਇੰਗਲਿਸ਼ 'ਚ ਬੋਲ ਰਹੇ ਨੌਜਵਾਨਾਂ ਲਈ, ਕਿ ਐਨੀ ਡੈਥ ਇਜ਼ ਰੋਂਗ। ਇਨ ਅ ਫਿਊ ਵੀਕਸ ਟਾਈਮ ਵੀ ਵਿਲ ਬੀ ਕਮੈਮੋਰੇਟਿੰਗ ਦ ਡੈਥ ਆਫ ਗੁਰੂ ਅਰਜਨ ਦੇਵ ਜੀ, ਅਨਜਸਟਲੀ ਕਿਲਡ। The 1984 genocide, unjust. And any death for a Sikh is wrong, because we are all the children of God. In the incident in Southampton, it happened to be a Sikh that killed a non-Sikh. Wrong. There's no two ways about it. It was wrong. And he hasn't met his justice. He's been caught, he's been taken to the criminal justice system and will now serve his time. But that one incident, just because he was a Sikh, we are all being painted with the same picture. You would have read about the case. And was it a kirpan or was it a weapon that he used? And I've got to find out about this because the details are a bit vague. But the kirpan that we are allowed to wear, the 6 to 8 inches or 6 inches maximum blunt sword that we wear as Amritdhari Sikhs, in a non visible way, that is the law, and 95%, 98%, 99% of Amritdhari Sikhs obey that law. So when one child, rightly or wrongly, does not obey those unwritten rules, then we have to condemn it, and we should condemn it. And any victim of crime leaves two families, as both as victims. The family that died, whose child has died, and the family, the Sikh family, who has now been destroyed by a wrong deed. You will all face some sort of discrimination on the streets. Just the way we look different. And for the last few years, that has been happening. Discrimination has been happening on the streets. I grew up in the 1970s, as I can see many of us did. And we were spat on, we were sworn at, and we experienced all that. And been very fortunate through perseverance of our forefathers, like Bhai Sahib, who fought for those rights to protect us. And for 30, 40 years, we've been fairly protected. But now, that same 1970s mentality in the country has returned. We are part of this country. So we should stand up, take on those, shall we say, bad personalities, those people who are creating division in this country. And where we as the five Gurdwaras in Derby stand together, and we will issue a statement in the line that Supreme Sikh Council has issued, we will also show a joint commitment. But let us not forget, lives have been lost, two families have been ruined because of the wrong act. And when you do give your child a kirpan, are they old enough? Are they sensible enough? This has to be ready first before we put the bana on. ਸੋ ਇਹ ਸ਼ਬਦਾਂ ਨਾਲ ਦਾਸ ਨੇ ਜੋ ਵਿਚਾਰ ਸਾਂਝੇ ਕਰਨੇ ਸਨ, ਭਾਈ ਸਾਹਿਬ ਨੇ ਆਖਿਆ ਸੀ ਕੀਤੇ ਹਨ। ਇੱਕ ਵਾਰ ਫਿਰ ਉਸ ਮਾਲਕ ਦਾ ਧੰਨਵਾਦ ਹੈ ਜਿਨ੍ਹਾਂ ਨੇ ਮਹਾਰਾਜ ਨੇ ਭਾਈ ਸਾਹਿਬ ਨੂੰ ਤੰਦਰੁਸਤੀ ਬਖਸ਼ੀ ਹੈ ਔਰ ਸਾਡੇ ਵਿੱਚ ਸੰਬੋਧਨ ਹਨ। ਸੋ ਅੰਤ ਵਿੱਚ ਫਤਿਹ ਜੀ ਸਾਂਝ ਕਰਨ ਦੀ ਦੇਣ ਦੀ ਕਿਰਪਾ ਕਰਨੀ ਜੀ, ਇੱਕ ਵਾਰੀ ਫਿਰ ਹੱਥ ਜੋੜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਾਹਿਬਾਂ ਦੀ ਗੋਦ ਵਿੱਚ ਜੁੜੀ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਗੁਰਮੁਖਾਂ ਨੂੰ ਦੇਹ ਅਰੋਗਤਾ ਤੰਦਰੁਸਤੀ ਬਖਸ਼ੀ ਹੈ, ਔਰ ਸੱਚੇ ਪਾਤਸ਼ਾਹ ਸਭ 'ਤੇ ਕਿਰਪਾ ਕਰਨ। ਇਹ ਅਰਦਾਸ ਹੈ ਸੱਚੇ ਪਾਤਸ਼ਾਹ ਦੇ ਚਰਨਾਂ 'ਚ। ਇਹਦੇ ਨਾਲ ਨਾਲ ਜਿਹੜਾ ਜਿਸ ਵਿਸ਼ੇ ਦੇ ਉੱਤੇ ਗੁਰਮੁਖ ਪਿਆਰੇ ਬੋਲ ਕੇ ਗਏ ਨੇ, ਇਹ ਪਹਿਲਾ ਇੰਸੀਡੈਂਟ ਨਹੀਂ ਹੈ, ਬਹੁਤ ਸਾਰੇ ਇੰਸੀਡੈਂਟ ਤੋਂ ਪਹਿਲਾਂ ਵੀ ਹੋ ਚੁੱਕੇ ਨੇ। ਡਾਕਟਰ ਢਿੱਲੋਂ ਜੀ ਨੇ ਗੱਲ ਕੀਤੀ ਹੈ ਕਿ ਇੱਕ ਡਾਕੂਮੈਂਟ ਤਿਆਰ ਕੀਤਾ ਗਿਆ, ਉਹ ਡਾਕੂਮੈਂਟ ਦੀ ਲੋੜ ਹੀ ਤਾਂ ਪਈ ਸੀ ਕਿਉਂਕਿ ਇੰਸੀਡੈਂਟ ਹੋਣੇ ਸ਼ੁਰੂ ਹੋ ਗਏ ਸੀ ਜਾਂ ਉਹਨਾਂ ਦੀ ਭਿਣਕ ਲੱਗਣੀ ਸ਼ੁਰੂ ਹੋ ਗਈ ਸੀ। ਜਦੋਂ ਕੋਈ ਚੀਜ਼ ਹੋਣ ਲੱਗ ਪਵੇ ਜਾਂ ਹੋਣ ਵਾਲੀ ਹੋਵੇ ਤਾਂ ਹੀ ਉਹਦੇ ਬਾਰੇ ਸੋਚ ਵਿਚਾਰਾਂ ਸ਼ੁਰੂ ਹੁੰਦੀਆਂ ਨੇ। ਤੁਹਾਨੂੰ ਸਾਰਿਆਂ ਨੂੰ ਸ਼ਾਇਦ ਯਾਦ ਹੋਵੇ, ਇੱਕ ਇੰਸੀਡੈਂਟ ਹੋਇਆ ਸਾ ਇੱਕ ਪਾਰਕ ਦੇ ਵਿੱਚ। ਰਾਈਡ ਦੇ ਉੱਤੇ ਆਪਣੇ ਬੱਚੇ ਗਏ ਸੀ, ਉਹਨਾਂ ਦੀ ਸ੍ਰੀ ਸਾਹਿਬ ਨਿਕਲ ਕੇ ਥੱਲੇ ਡਿੱਗ ਪਈ ਸੀ, ਔਰ ਉਹ ਘੁੰਮਦੀ ਆਈ ਔਰ ਆ ਕੇ ਕਿਸੇ ਦੇ ਲੱਗੀ ਨਹੀਂ ਪਰ ਬਚ ਗਏ। ਉਹ ਇੰਸੀਡੈਂਟ ਬੜਾ ਵੱਡਾ ਬਣ ਗਿਆ ਸਰ, ਅਤੇ ਉਹਨੂੰ ਸੁਪਰੀਮ ਸਿੱਖ ਕੌਂਸਲ ਨੇ ਬੜੀ ਤਸੱਲੀ ਨਾਲ ਟਰੰਮੇ ਨਾਲ ਸਮਝਾ ਕੇ ਹੱਲ ਕੀਤਾ ਸਰ। ਸਟੇਟਮੈਂਟ ਤੁਸੀਂ ਸੁਪਰੀਮ ਸਿੱਖ ਕੌਂਸਲ ਦੀ ਸਾਰਿਆਂ ਨੇ ਪੜ੍ਹ ਲਈ ਹੈ, ਬਹੁਤਿਆਂ ਨੇ ਪੜ੍ਹ ਲੈਣੀ ਪੇਪਰ ਦੇ ਵਿੱਚ, ਜਿਹਦਾ ਪਰਿਵਾਰ ਜੀ ਜ਼ਿਕਰ ਕਰਕੇ ਗਏ ਨੇ। ਕਰਮੇਰ ਸਿੰਘ ਕੰਦੋਲਾ ਜੀ ਨੇ ਸਟੇਟਮੈਂਟ ਦਿੱਤੀ ਹੈ ਔਨ ਬਿਹਾਫ ਆਫ ਸੁਪਰੀਮ ਸਿੱਖ ਕੌਂਸਲ ਜੀ ਕੇ। ਗੁਰੂ ਪਿਆਰੇ ਸਤਸੰਗ ਜੀਓ, ਸਾਨੂੰ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਵਿਚਾਰ ਕਰਨੀ ਪਏਗੀ, ਕਈ ਡਾਇਰੈਕਸ਼ਨਸ ਨੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਪਏਗੀ, ਵਿਚਾਰ ਕਰਨੀ ਪਏਗੀ, ਕੁਛ ਨਿਯਮ ਤੈਅ ਕਰਨੇ ਪੈਣਗੇ। ਸਕੂਲਾਂ ਲਈ ਸਾਡੇ ਬੱਚੇ ਜਿਹੜੇ ਆ ਬੜੀ ਸ੍ਰੀ ਸਾਹਿਬ ਪਾ ਕੇ ਜਾਂਦੇ ਆ, ਕਿਉਂਕਿ ਟੀਨ ਏਜ ਦੇ ਵਿੱਚ ਪ੍ਰਵੋਕ ਹੋ ਜਾਣਾ ਬੱਚੇ ਦਾ ਸੁਭਾਵਿਕ ਹੈ। ਕੋਈ ਵੀ ਉਹਨੂੰ ਪ੍ਰਵੋਕ ਕਰਵਾ ਲੈਂਦਾ ਕੋਈ ਕਹਿ ਕੇ, ਚਾਹੇ ਦਸਤਾਰ ਬਾਰੇ, ਚਾਹੇ ਧਰਮ ਬਾਰੇ, ਚਾਹੇ ਪਹਿਰਾਵੇ ਬਾਰੇ। ਇਹ ਨਾ ਹੋਵੇ ਵੀ ਸ੍ਰੀ ਸਾਹਿਬ ਐਡੀ ਹੋਵੇ ਕਿ ਉਹ ਬੰਦੇ ਦੀ ਜਾਨ ਹੀ ਲੈ ਲੈ। ਅਸੀਂ ਵੀ ਸ੍ਰੀ ਸਾਹਿਬ ਪਾ ਕੇ ਜਾਂਦੇ ਹਾਂ, ਆਫਿਸਾਂ ਵਿੱਚ ਜਾਂਦੇ ਹਾਂ, ਕੋਰਟਾਂ ਵਿੱਚ ਜਾਂਦੇ, ਸਾਰੇ ਜਾਂਦੇ ਹਾਂ। ਸ੍ਰੀ ਸਾਹਿਬ ਤੁਹਾਡੇ ਲਈ, ਗੁਰੂ ਮਹਾਰਾਜ ਨੇ ਕਿਸੇ ਮਕਸਦ ਲਈ ਦਿੱਤੀ ਆ, ਨਾ ਕਿ ਵਿਖਾਵੇ ਦਾ ਚਿੰਨ੍ਹ ਹੈ ਇਹ। ਹਾਂ, ਵਿਖਾਵਾ ਵੀ ਹੋਣਾ ਚਾਹੀਦਾ ਜਿੱਥੇ ਲੋੜ ਹੈ। ਜਦੋਂ ਤੁਸੀਂ ਗੁਰੂ ਘਰ ਆਉਂਦੇ ਹੋ ਉਸ ਵੇਲੇ ਵਿਖਾਵਾ ਵੀ ਜ਼ਰੂਰੀ ਆ, ਪ੍ਰਚਾਰ ਵੀ ਜ਼ਰੂਰੀ ਆ, ਤਾਂ ਕਿ ਤੁਹਾਡੇ ਵੱਲ ਦੇਖ ਕੇ ਹੋਰ ਵੀ ਬਹੁਤ ਸਾਰੇ ਪ੍ਰੇਰਿਤ ਹੋਣ। ਪਰ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਪਬਲਿਕ ਪਲੇਸਿਸ ਦੇ ਉੱਤੇ ਜਾ ਕੇ ਤੁਸੀਂ ਉਹਦਾ ਪਹਿਰਾਵੇ ਦਾ ਇਸ ਢੰਗ ਨਾਲ ਜ਼ਿਕਰ ਕਰੋ ਕਿ ਉਹ ਬਾਕੀਆਂ ਨੂੰ ਉਹ ਗੱਲ ਜਿਹੜੀ ਆ ਉਹਨਾਂ ਲਈ ਵੈਪਨ ਬਣ ਜਾਏ, ਜਾਂ ਉਹਨਾਂ ਨੂੰ ਕਹਿਣ ਲਈ ਕੋਈ ਨਾ ਕੋਈ ਇਸ਼ੂ ਮਿਲ ਜਾਏ। ਸਕੂਲਾਂ ਦੇ ਵਿੱਚ ਸ੍ਰੀ ਸਾਹਿਬ ਕਿੱਡੀ ਹੋਣੀ ਚਾਹੀਦੀ ਹੈ, ਸਾਨੂੰ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ। ਸਾਡੀ ਜਿਹੜੇ ਅਸੀਂ ਜੋ ਪ੍ਰਚਾਰ ਕਰਦੇ ਹਾਂ ਉਹ ਸਾਨੂੰ ਪ੍ਰਚਾਰ ਦੀ ਡਾਇਰੈਕਸ਼ਨ ਦੇ ਬਾਰੇ ਸੋਚਣਾ ਪਏਗਾ ਕਿ ਅਸੀਂ ਬੱਚਿਆਂ ਨੂੰ ਦੇ ਕੀ ਰਹੇ ਹਾਂ। ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਜਿਹੜੇ ਸਾਡੇ ਪੰਜ ਕਕਾਰ ਹੈ ਉਹਨਾਂ ਦਾ ਮਤਲਬ ਕੀ ਆ। ਅਸੀਂ ਪੰਜ ਕਕਾਰਾਂ ਨੂੰ ਕਿਸੇ ਇੰਸੀਡੈਂਟ ਨਾਲ, ਇੱਕ ਸਰਟਨ ਇੰਸੀਡੈਂਟ ਦੇ ਨਾਲ ਜੋੜ ਕੇ ਅਸੀਂ ਉਹਨਾਂ ਨੂੰ ਯੂਜ਼ ਜਾਂ ਅਬਿਊਜ਼ ਨਹੀਂ ਕਰਨਾ। ਸਟੇਟਮੈਂਟ ਪੰਜੇ ਗੁਰਦੁਆਰਾ ਸਾਹਿਬ ਦੇਣਗੇ, ਸੁਪਰੀਮ ਕੇਸ ਸੰਕਲ ਕੌਂਸਲ ਜਿਹੜੀ ਆ ਉਹ ਬੜੀ ਤਤਪਰ ਹੈ, ਅਸੀਂ ਕਈ ਦਿਨਾਂ ਤੋਂ ਲੱਗੇ ਹਾਂ। ਪਰ ਅਫਸੋਸ ਇਸ ਗੱਲ ਦਾ ਆ ਕਿ ਇੰਸੀਡੈਂਟ ਜਦੋਂ ਇਹ ਇੰਸੀਡੈਂਟ ਹੋਇਆ, ਹੁਣ ਤਾਂ ਟ੍ਰਾਇਲ ਚੱਲੀ ਆ ਨਾ, ਜਦੋਂ ਇੰਸੀਡੈਂਟ ਹੋਇਆ ਮੈਂ ਉਸ ਵੇਲੇ ਦਾ ਕਹਿਣ ਲੱਗਾ ਹਾਂ ਕਿ ਇਹਨੂੰ ਬੈਠ ਕੇ ਨਜਿੱਠੀਏ। ਇਹ ਕੱਲ੍ਹ ਨੂੰ ਟ੍ਰਾਇਲ ਚੱਲਣੀ ਆ, ਟ੍ਰਾਇਲ ਲਈ ਸਾਡੇ ਕੋਲ ਜਵਾਬ ਕੀ ਆ? ਪਰ ਸਾਰੇ ਜਣੇ ਅੱਡ ਅੱਡ ਹੋ ਕੇ ਬੈਠੇ ਹਾਂ, ਅਸੀਂ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਹੈ, ਅਸੀਂ ਕਿਸੇ ਦੀ ਮੰਨਣ ਨੂੰ ਤਿਆਰ ਨਹੀਂ ਹੈ। ਇੱਕ ਨੇ ਗੱਲ ਕਹਿਤੀ, ਉਹ ਕਹਿੰਦੇ ਨਹੀਂ, ਜੇ ਅਸੀਂ ਇਹ ਨਹੀਂ ਦੇਖਦੇ ਵੀ ਗੱਲ ਕਿੰਨੀ ਕੁ ਸਾਰਥਿਕ ਹੈ, ਕਿੰਨੀ ਕੁ ਸੱਚੀ ਆ, ਅਸੀਂ ਇਹ ਦੇਖਦੇ ਹਾਂ ਕਹੀ ਕਿਹਨੇ, ਉਹਦੇ ਨਾਲ ਸਾਡੀ ਕਿੰਨੀ ਕੁ ਦੋਸਤੀ ਆ ਜਾਂ ਕਿੰਨੀ ਕੁ ਦੁਸ਼ਮਣੀ ਆ, ਅਸੀਂ ਇਹਦੇ 'ਤੇ ਫੈਸਲੇ ਲੈਂਦੇ ਹਾਂ। ਸੋ ਇਸ ਕਰਕੇ ਕਿਰਪਾ ਕਰਕੇ ਅਸੀਂ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹੈ, ਸਾਡੇ ਸਿੱਖ ਅਦਾਰਿਆਂ ਦੇ ਜਿੰਨੇ ਵੀ ਅਸੀਂ ਆਗੂ ਹਾਂ, ਸਾਨੂੰ ਇਹਦੇ ਨਾਲ ਬੈਠ ਕੇ ਵਿਚਾਰਾਂ ਕਰਨੀਆਂ ਚਾਹੀਦਾ। ਅਸੀਂ ਆਪਣੇ ਬੱਚਿਆਂ ਨੂੰ ਚੰਗੇ ਸਿਟੀਜ਼ਨ ਬਣਾਉਣਾ, ਨਾ ਕਿ ਅਸੀਂ ਟੈਰਿਸਟ, ਨਾ ਕਿ ਅਸੀਂ ਅੱਤਵਾਦੀ ਬਣਾਉਣਾ। ਸਾਨੂੰ ਇਹ ਬੈਠ ਕੇ ਵਿਚਾਰ ਕਰਨੀ ਪਏਗੀ ਔਰ ਸਾਨੂੰ ਇਹ ਬੈਠ ਕੇ ਪਲਾਨ ਬਣਾਉਣੀ ਪਏਗੀ, ਅਸੀਂ ਜਿਹੜੀਆਂ ਵੀ ਇਹ ਇੰਸੀਡੈਂਟ ਹੁੰਦੀਆਂ ਆ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਹੱਲ ਲੱਭੀਏ, ਸਰਕਾਰਾਂ ਨੂੰ ਮੌਕਾ ਨਾ ਦੇਈਏ। ਸੋ ਆਏ ਦਿਨਾਂ ਦੇ ਵਿੱਚ ਕੋਈ ਨਾ ਕੋਈ ਹੱਲ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਜਦੋਂ ਅਸੀਂ ਕੋਈ ਗੱਲ ਕਰਾਂਗੇ ਤਾਂ ਕੋਈ ਨਾ ਕੋਈ ਹੱਲ ਮਿਲ ਜਾਏਗਾ। ਪਰ ਆਪਾਂ ਨੂੰ ਇਸ ਵੇਲੇ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਸਾਡੇ ਬੱਚੇ ਕਿੱਧਰ ਨੂੰ ਜਾ ਰਹੇ ਨੇ। ਕਈ ਬੱਚੇ ਜਿਹੜੇ ਆ ਬਹੁਤ ਸਾਰੇ ਹੋਰ ਯੂਰਪ ਤੋਂ ਆਏ ਨੇ, ਉਹਨਾਂ ਨੂੰ ਹੋ ਸਕਦਾ ਆ ਸਾਡੇ ਆਪਣੇ ਇੱਥੇ ਦੇ ਮਾਹੌਲ ਬਾਰੇ, ਜਿਹੜੇ ਨਵੇਂ ਨਵੇਂ ਆਏ ਬੱਚੇ ਉਹਨਾਂ ਨੂੰ ਨਾ ਪਤਾ ਹੋਵੇ, ਉਹਨਾਂ ਨੂੰ ਬੈਠ ਕੇ ਸਮਝਾਉਣ ਦੀ ਲੋੜ ਆ। ਪੇਰੈਂਟਸ ਨੂੰ ਦੱਸਣ ਦੀ ਲੋੜ ਹੈ ਕਿ ਇੱਥੇ ਦੀ ਲਾਅ ਆਫ ਦੀ ਲੈਂਡ ਕੀ ਹੈ, ਅਸੀਂ ਉਹਨੂੰ ਕਿੱਦਾਂ ਕਰਨਾ, ਔਰ ਸਾਡਾ ਸਿੱਖੀ ਸਿਧਾਂਤ ਕੀ ਹੈ, ਅਸੀਂ ਉਹਨੂੰ ਕਿੱਦਾਂ ਕਰਨਾ। ਇਹ ਬਹੁਤ ਸਾਰੀਆਂ ਗੱਲਾਂ ਨੇ, ਪਰ ਅਸੀਂ ਜਿੱਥੇ ਬੈਠ ਕੇ ਪੰਜੇ ਗੁਰਦੁਆਰਾ ਸਾਹਿਬ ਹੋਰ ਜਿੰਨੀਆਂ ਵੀ ਔਰਗਨਾਈਜੇਸ਼ਨ ਆ ਉਹ ਵੀ ਸਟੇਟਮੈਂਟ ਦੇਵਾਂਗੇ, ਪਰ ਸਟੇਟਮੈਂਟ ਦੇਣ ਦਾ ਕੰਮ ਨਹੀਂ ਬਣਨਾ, ਇੱਥੇ ਵਰਕ ਕਰਨਾ ਪੈਣਾ, ਔਰ ਵਰਕ ਕਰਨਾ ਵੀ ਬੜੀ ਬਰੀਕੀ ਨਾਲ ਬੈਠ ਕੇ ਠਰੰਮੇ ਨਾਲ ਕਰਨਾ ਪੈਣਾ। ਗੁਰੂ ਮਹਾਰਾਜ ਦੀ ਜਿਹੜੀ ਸਾਡੀ ਦਿਸ਼ਾ ਨਿਰਦੇਸ਼ ਆ, ਡਾਇਰੈਕਸ਼ਨ ਆ, ਉਹਦੇ ਥੱਲੇ ਕਰਨਾ ਪੈਣਾ। ਸੋ ਆਪਾਂ ਸਾਰੇ ਫਿਰ ਮਿਲਾਂਗੇ, ਪਰ ਅੱਜ ਆਪਾਂ ਨੂੰ ਸਾਰਿਆਂ ਨੂੰ ਬੈਠ ਕੇ ਇਹਦੇ ਬਾਰੇ ਵਿਚਾਰ ਕਰਨੀ ਪੈਣੀ, ਆਪਣੇ ਆਪਣੇ ਘਰਾਂ 'ਚ ਜਾ ਕੇ ਵਿਚਾਰ ਕਰਨੀ ਪੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਾਮ ਧੰਨ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਛੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਨਾਈਆਂ, ਸ਼ਬਦੋ ਤਾਂ ਗਾਵ ਹਰੀ ਕੇ ਰਾਮ ਅੰਜਨੀ ਵਸਾਇਆ। ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆਤ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਾ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੀ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂ ਸੁਖ ਮਨਾਏ ਵਸਿਆ, ਜਨਿਸ਼ਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ, ਜਿਸ ਦੀਆਂ ਵੱਡੇ ਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ, ਪਰ ਕਰਮ ਪਾਇਆ ਤੁਧ ਜਿਨ ਕੋਸ਼ੇ, ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰਨ ਹਦ ਵਾਜੇ। ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਮਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਮਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ।

ਆਪੇ ਜਾਣੇ ਕਰੇ ਆਪ ਆਪੇ ਜਾਣੇ ਰਸ ਕਿਸੇ ਅੱਗੇ ਨਾਨਕਾ ਖਲੈ ਕੀ ਚਰਦਾਸ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਹਾਡੇ ਆਗੇ ਅਰਦਾਸ ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਪਤਿ ਸ੍ਰੀ ਭਗਵਤੀ ਸਾਹਿਬ ਆਰਸ਼ੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਕਲੀ ਧਿਆਈ ਫਰੰਗਤ ਗੁਰਤੇ ਅਮਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰ ਗੋਬਿੰਦ ਨਾਉ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਦੇਵਤਾਏ ਸਭ ਤੋਂ ਹੀ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੋਂ ਹੀ ਸਹਾਇ ਦਸਾਂ ਪਾਤਸ਼ਾਹ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਠ ਤੇ ਦਰ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇਗ ਵਾਜ ਦੇ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਖੁਲਾਏ ਖੋਪਰੇ ਨੂੰ ਚਰਖੇ ਚੜੇ ਆ ਰਹੇ ਨੇ ਚੜਾਏ ਕੇ ਗੁਰਦੁਆਰਿਆਂ ਦੀ ਸੇਵਾ ਸਾਲੀ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤ ਸਭ ਗੁਰਦੁਆਰਿਆਂ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਹੋਏ ਚੇਤਾਵਣ ਕਾ ਸਦਕਾ ਸਰ ਸੁਖ ਹੋਵੇ ਜਾਂ ਖਾਲਸਾ ਜੀ ਸਾਹਿਬ ਤਹਾਂ ਤੋਂ ਰੱਛਾ ਰਿਆਇਤ ਤੇਗ ਤੇਗ ਫਤਿਹ ਬਿਰਧ ਕੀ ਪਾਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਧਨ ਰਹਿ ਧਨ ਵਿਵੇਕ ਧਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੋਗੋ ਜੋਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨੀ ਮਤ ਉੱਚੀ ਮਤ ਰਾਖਾ ਆਪ ਵਾਹਿਗੁਰੂ ਆਪਣੇ ਬੰਦੇ ਸਦਾ ਸਾਈ ਦੇ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੇ ਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਆਪ ਜੀ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪੇਤਾ ਵਾਹਿਗੁਰੂ ਧੰਨ ਧੰਨ ਗੁਰਬਾਣੀ ਸ਼੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸਰ ਦਾਸ ਬੇਨਤੀ ਜੀ ਉਦੜੀ ਸਤਿਗੁਰੂ ਜੀ ਹਮ ਅੰਧਲੇ ਅੰਧ ਵਿਖਾ ਬਿਖਰਾਤੇ ਕਿਉਂ ਚੱਲਾਂ ਗੁਰ ਚਾਲੀ ਸਤਿਗੁਰੂ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਸੱਚੇ ਪਿਤਾ ਆਪਣੇ ਬੱਚਿਆਂ ਦੀ ਦਇਆ ਕੀਤੀ ਤਰਸ ਕੀਤਾ ਆਪਣੇ ਬੱਚਿਆਂ ਨੂੰ ਦਿਨਾਵੀ ਧੰਦਿਆਂ ਚੋਂ ਕੱਢ ਕੇ ਆਪਣੀ ਗੋਦੀ ਦਾ ਨਿੱਘ ਬਖਸ਼ ਕੀਤਾ ਸਤਸੰਗਤ ਬਖਸ਼ ਕੀਤੀ ਪਿਤਾ ਜੀ ਆਪ ਜੀ ਦਾ ਘੋਟਾਨ ਘੋਟਾਨ ਵਧਾ ਆਪ ਜੀ ਨੇ ਆਪਣੇ ਬੱਚਿਆਂ ਦੇ ਮਨ ਦੇ ਵਿੱਚ ਉਦੋਂ ਪ੍ਰੇਰਣਾ ਬਖਸ਼ ਕੀਤੀ ਪਰਿਵਾਰ ਦੇ ਉੱਤੇ ਸਤਿਗੁਰੂ ਜੀ ਆਪਣੀ ਰਹਿਮਤ ਕੀਤੀ ਆਪ ਜੀ ਦਰਕਰ ਦੇ ਪ੍ਰੀਤਵਾਨ ਲੰਗੁਰ ਸਿੱਖ ਪਰਿਵਾਰ ਸ਼ੇਰ ਗਿੱਲ ਪਰਿਵਾਰ ਅਤੇ ਪੁਰੇਵਾਲ ਪਰਿਵਾਰ ਸੰਘੇੜਾ ਪਰਿਵਾਰ ਸਾਰਿਆਂ ਨੇ ਰਲ ਮਿਲ ਕੇ ਸਤਿਗੁਰੂ ਜੀ ਆਪ ਜੀ ਦਰ 'ਤੇ ਰਜੋਈਆਂ ਬੇਨਤੀਆਂ ਕੀਤੀਆਂ ਸਤਿਗੁਰੂ ਜੀ ਆਪਣੇ ਪਰਿਵਾਰ ਨੂੰ ਬਖਸ਼ੀਆਂ ਖੁਸ਼ੀਆਂ ਦਾ ਆਪ ਜੀ ਨੇ ਧੰਨਵਾਦ ਕੀਤਾ ਆਪ ਜੀ ਦੇ ਦਰ 'ਤੇ ਸਤਿਗੁਰੂ ਜੀ ਆਪਦੇ ਸੇਵਕਾਂ ਦੀ ਦਰ 'ਤੇ ਦੇ 'ਤੇ ਕਸ਼ਟ ਆਇਆ ਮੇਰੇ ਸਤਿਗੁਰੂ ਜੀ ਅਤੇ ਇਹਨਾਂ ਨੇ ਆਪਦੇ ਦਰ 'ਤੇ ਅਰਦਾਸ ਬੇਨਤੀ ਕੀਤੀ ਦੁੱਖ ਨਿਵਾਰਨ ਲਈ ਅਰਦਾਸ ਕੀਤੀ ਹੈ ਮੇਰੇ ਸਤਿਗੁਰੂ ਜੀ ਰਹਿਮਤ ਕਰਿਓ ਆਪਣਾ ਪਿਆਰ ਵਰਤਾਉਣਾ ਦੁੱਖ ਸੁੱਖ ਤੇਰਾ ਵਿੱਚ ਦੀ ਸਤਿਗੁਰੂ ਜੀ ਆਪਣੇ ਨਾਮ ਬਾਣੀ ਦੇ ਨਾਲ ਜੋੜ ਕੇ ਨਿਗਾਹ ਲੈਣਾ ਮੇਰੇ ਸਤਿਗੁਰੂ ਜੀ ਰਹਿਮਤ ਕਰਨੀ ਆਪਣਾ ਪਿਆਰ ਵਰਤਾਇਓ ਇਸੇ ਤਰ੍ਹਾਂ ਰਲ ਮਿਲ ਕੇ ਗੁਰਬਾਣੀ ਗਿਆਨ ਸਰੂਪਣ ਦੀਆਂ ਸੁਭਾਗੀਆਂ ਘੜੀਆਂ ਬਖਸ਼ਦੇ ਰਹਿਣਾ ਮੇਰੇ ਸਤਿਗੁਰੂ ਜੀ ਪਰਿਵਾਰ ਨੂੰ ਆਪਸੀ ਪਿਆਰ ਏਕ ਤੇ ਇਤਫਾਕ ਬਖਸ਼ ਕਰੋ ਮੇਰੇ ਸਤਿਗੁਰੂ ਜੀ ਆਪ ਜੀ ਵੱਲੋਂ ਬਖਸ਼ੀਆਂ ਸਤਿਗੁਰੂ ਜੀ ਦਾਤਾਂ ਵੱਲੋਂ ਦਾਤਾਂ ਵਿੱਚੋਂ ਆਪ ਜੀ ਦੇ ਬੱਚਿਆਂ ਦੇ ਆਪ ਦੇ ਦਰ 'ਤੇ ਕੁਛ ਮਾਇਕ ਰੂਪ 'ਤੇ ਸੇਵਾਵਾਂ ਹਾਜ਼ਰ ਕੀਤੀਆਂ ਮੇਰੇ ਸਤਿਗੁਰੂ ਜੀ ਤੇਰਾ ਦੀ ਆ ਤੁਸੀਂ ਕਿਆ ਰੂਪੋਂ ਸਤਿਗੁਰੂ ਜੀ ਆਪ ਜੀ ਦਿੱਤਾ ਆ ਉਹਦੇ ਵਿੱਚੋਂ ਕੀ ਬੱਚੇ ਅਰਪਣ ਕਰ ਸਕਦੇ ਆ ਫਿਰ ਵੀ ਆਪਣੀ ਮਨ ਦੀਆਂ ਭਾਵਨਾਵਾਂ ਲੈ ਕੇ ਮਤ ਸਤਿਗੁਰੂ ਜੀ ਆਪ ਦੇ ਦਰ 'ਤੇ ਹਾਜ਼ਰ ਹੋਇਆ ਆਪਣੀ ਸੇਵਾਵਾਂ ਹਾਜ਼ਰ ਕੀਤੀਆਂ ਬੱਚਿਆਂ ਦੀਆਂ ਸੇਵਾਵਾਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣੀਆਂ ਮੇਰੇ ਸਤਿਗੁਰੂ ਜੀ ਆਪਣੇ ਦਰ ਦੇ ਨਾਲ ਜੋੜ ਕੇ ਨਾਮ ਬਾਣੀ ਦੇ ਗੁੱਫੇ ਬਖਸ਼ ਕਰਨੇ ਆਪਸੀ ਪਿਆਰ ਏਕਤਾ ਇਤਫਾਕ ਬਖਸ਼ ਕਰਨਾ ਮੇਰੇ ਸਤਿਗੁਰੂ ਜੀ ਸੱਚੇ ਪਿਤਾ ਇਸ ਵੇਲੇ ਇਹਨਾਂ ਦਾਨਾਂ ਨੂੰ ਮੁੱਖ ਰੱਖਦੇ ਆਪ ਜੀ ਦੇ ਬੱਚਿਆਂ ਵੱਲੋਂ
ਰਲ ਮਿਲ ਕੇ ਸਤਿਗੁਰੂ ਜੀ ਸੁਖਮਨੀ ਸਾਹਿਬ ਦੇ ਜਾਪ ਹੋਏ, ਆਪ ਜੀ ਦੇ ਬੱਚਿਆਂ ਨੇ ਅੰਕਰ ਗੁਰਬਾਣੀ ਕੀਰਤਨ ਰੂਪ ਦੇ ਵਿੱਚ ਗਾਇਨ ਸਰਵਣ ਕੀਤੀ ਹੈ। ਆਪ ਜੀ ਨੇ ਸਾਰੇ ਬਖਸ਼ ਅਥਾਹ ਪਿਆਰ ਬਖਸ਼ ਕੀਤਾ। ਆਪ ਦਾ ਲੱਖ ਲੱਖ ਸ਼ੁਕਰ ਹੈ ਮੇਰੇ ਸਤਿਗੁਰੂ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਦੇ ਦੇਣੀ, ਅੱਗੇ ਤੋਂ ਸੋਝੀ ਬਖਸ਼ ਕਰਨੀ। ਇਹਨਾਂ ਸਮਾਗਮਾਂ ਨੂੰ ਮੁੱਖ ਰੱਖਦੇ ਆਪਦੇ ਬੱਚਿਆਂ ਵੱਲੋਂ ਆਪ ਜੀ ਹਜ਼ੂਰ ਕੜਾਹ ਪ੍ਰਸ਼ਾਦੀਆਂ ਦੇਗਾਂ ਹਾਜ਼ਰ ਹੋਈਆਂ ਮੇਰੇ ਸਤਿਗੁਰੂ ਜੀ, ਦੇਖ ਸਜਾਉਂਦੇ ਹੋਏ ਭੁੱਲ ਚੁੱਕ ਦੀ ਮਾਫ਼ੀ ਦੇ ਦੇਣੀ। ਕੜਾਹ ਪ੍ਰਸ਼ਾਦੀਆਂ ਦੇਗਾਂ ਉੱਤੇ ਦੱਤ ਪ੍ਰਵਾਨ ਹੋਣ, ਭੋਗ ਲੱਗਾ ਹੋਇਆ ਪ੍ਰਸ਼ਾਦ ਸੂ ਸੰਗਤ ਪਹੁੰਚਾਉਣ ਦੀ ਆਪ ਜੀ ਦੀ ਆਗਿਆ ਹੋਵੇ। ਜੋ ਸ਼ਕੇ ਸੌ ਸੌ ਸਭ ਜੀ ਦਾ ਨਾਮ ਜਪੇ ਮੇਰੇ ਸਤਿਗੁਰੂ ਜੀ, ਰਹਿਮਤ ਕਰਨੀ ਆਪਣਾ ਪਿਆਰ ਵਰਤਾਉਣਾ ਮੇਰੇ ਸਤਿਗੁਰੂ ਜੀ, ਆਪ ਜੀ ਪੰਥ ਦੀ ਪੌੜੀ ਕਰਨੀ ਆਪਣੇ ਪੰਥ ਦਾ ਸਤਿਗੁਰੂ ਜੀ, ਸੇਵਾਦਾਰਾਂ ਦੇ ਵਿੱਚ ਆਪਸੀ ਪਿਆਰ ਏਕਤਾ ਇਤਫਾਕ ਸਪਸ਼ਟ ਕਰਨਾ ਆਪਣੀ, ਜਿਹਨਾਂ ਨੂੰ ਸਤਿਗੁਰੂ ਜੀ ਆਪ ਜੀ ਨੇ ਅੰਮ੍ਰਿਤ ਦੀ ਦਾਤ ਨਹੀਂ ਬਖਸ਼ੀ ਉਹਨੂੰ ਅੰਮ੍ਰਿਤ ਦੀ ਦਾਤ ਬਖਸ਼ ਕਰ ਦੇਣੀ ਮੇਰੇ ਸਤਿਗੁਰੂ ਜੀ, ਜਿਹਨਾਂ ਨੂੰ ਬਖਸ਼ੀ ਆ ਸੰਭਾਲ ਬਖਸ਼ ਕਰਨੀ ਮੇਰੇ ਸਤਿਗੁਰੂ ਜੀ, ਰਹਿਮਤ ਕਰਿਓ। ਸਿੱਖੀ ਕੇਸਾਂ ਸੌ ਸੌ ਸੰਗ ਨੇ ਜਗ ਰਹਿਤ ਪ੍ਰਾਪਤਾ ਬਖਸ਼ ਕਰੋ, ਕ੍ਰਿਤਾਂ ਤੋਂ ਬਚਾ ਕੇ ਰੱਖੋ ਮੇਰੇ ਸਤਿਗੁਰੂ ਜੀ, ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਧਾਰ, ਜੇ ਦੁਆਰਾ ਉਬਰਾ ਦਿੱਤਾ ਲਿਓ ਵਾਰ, ਸਤਿਗੁਰ ਸੁੱਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਕਰੋ ਸੁਜਹੀ ਹਰ ਬਿਨ ਬਖਸ਼ਣ ਹਰ, ਨਾ ਬਾਣੀ ਦੀ ਕਲਾ ਵਰਤਾਉਣੀ ਆਪਣਾ ਪਿਆਰ ਵਰਤਾਉਣਾ ਸੁੱਖ ਸ਼ਾਂਤੀ ਵਰਤਾਉਣੀ ਮੇਰੇ ਸਤਿਗੁਰੂ ਜੀ, ਸੱਚੇ ਪਿਤਾ ਆਪ ਨੂੰ ਪਛਾਕੇ ਪਹਿਨਾਏ ਗਏ ਕਰਨੇ ਆਪਣੇ ਕੀ ਕਰਨੇ ਕਰਨੇ ਮੇਰੇ ਸਤਿਗੁਰੂ ਜੀ, ਬੱਚੇ ਨੇ ਸੇਵਾ ਆਪਣੀ ਧਰਤੀ ਮਨਜ਼ੂਰ ਕਰ ਲੈਣੀ ਆ, ਆਪ ਦੇ ਦਰਤੀ ਰਜੋਈ ਬੇਨਤੀ ਆ, ਪੁੱਤਰ ਹੁਕਮ ਨਾਮ ਬਖਸ਼ ਕੇ ਆਪਣੇ ਬੱਚਿਆਂ ਨੂੰ ਪਿਆਰ ਬਖਸ਼ ਕਰੋ ਜੀ, ਸਮੂਹ ਦੀਆਂ ਹਾਜ਼ਰੀਆਂ ਬਰਕ ਪ੍ਰਵਾਨ ਕਰ ਲੈਣੀਆਂ, ਸ੍ਰੀ ਗੁਰੂ ਪਿਆਰੇ ਮੇਲੋ ਜਿਹਨਾਂ ਮਿਲਿਆ ਆਪ ਜੀ ਦਾ ਨਾਮ ਚੇਤਾ ਵਾਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੁਰਬਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਦੀ ਗੋਦੀ ਦਾ ਮਿਘ ਨਗਮਾੜੇ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਲੰਬਾ ਟਾਈਮ ਹੋ ਗਿਆ ਪਰ ਫਤਿਹ ਨਹੀਂ ਬੱਟੀ ਲਈ ਵਜਾਉਣੀ, ਫਤਿਹ ਗਲਾਈਏ ਗੱਜ ਕੇ ਅਤੇ ਫਤਿਹ ਮਿਲਦੀ ਭੱਜ ਕੇ, ਆਪਾਂ ਇਸ ਪਾਸੇ ਨਿੱਕਾ ਨਿੱਕ ਤਰਾਉਣੀ। ਧੰਨਵਾਦ ਸਤਿਗੁਰੂ ਜੀ ਦਾ, ਬਹੁਤ ਸਤਿਗੁਰੂ ਨੇ ਕਿਰਪਾ ਕੀਤੀ ਹੈ, ਆਪਾਂ ਨੂੰ ਸੁਭਾਗੀਆਂ ਘੜੀਆਂ ਬਖਸ਼ ਕੀਤੀ, ਆਪਣੀ ਗੋਦੀ 'ਚ ਬਿਠਾਇਆ, ਬਹੁਤ ਬਹੁਤ ਧੰਨਵਾਦ। ਹਾਂਜੀ, ਨਾਂ ਕਾਫੀ ਸਾਰੇ ਇੱਥੇ ਆਏ ਤੇ ਮੈਂ ਬਹੁਤੇ ਨਾਂ ਨਹੀਂ ਬੋਲੇ, ਸਤਿਗੁਰੂ ਜਾਣੀ ਜਾਣ। ਹਾਂਜੀ, ਸਰੋਪਾ ਦੀ ਬਖਸ਼ ਹੋਣੀ ਪਰਿਵਾਰ ਨੂੰ, ਸਰਦਾਰ ਸੁਖਵਿੰਦਰ ਸਿੰਘ ਜੀ ਉਹ ਆ ਕੇ ਸਰੋਪਾ ਦੀ ਬਖਸ਼ ਪ੍ਰਾਪਤ ਕਰ ਲਓ ਜੀ। ਬਾਬਾ ਜੀ ਕਰ ਦਿਓ ਕਿਰਪਾ, ਕਰ ਦਿਓ ਕਿਰਪਾ। ਵਾਹਿਗੁਰੂ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜਿਨ੍ਹਾਂ ਨੇ ਇੰਨੇ ਪ੍ਰੇਮ ਦੇ ਨਾਲ ਬੈਠ ਕੇ ਬਾਣੀ ਸੁਣੀ ਹੈ। ਕਈ ਵਾਰੀ ਹੋ ਜਾਂਦਾ, ਮੈਂ ਬੇਨਤੀ ਪਹਿਲਾਂ ਹੀ ਕਰਤੀ ਸੀਗੀ, ਕਈ ਵਾਰੀ ਹੋ ਜਾਂਦਾ ਵੀ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ, ਕਿਉਂਕਿ ਆਪਾਂ ਇਹਨੂੰ ਇੱਕ ਨੋਰਮਲ ਰਿਚੁਅਲ ਬਣਾ ਲਿਆ ਇਸ ਚੀਜ਼ ਨੂੰ, ਅਤੇ ਗੁਰੂ ਸਾਹਿਬ ਨੇ ਉਹਨੂੰ ਕਿਰਿਆ ਕਰਮ ਦੇ ਵਿੱਚ ਸਾਨੂੰ ਕੱਢਿਆ ਸੀ ਵੀ ਇੱਥੇ ਗੁਰੂ ਦਰਬਾਰ ਦੇ ਵਿੱਚ ਗੁਰੂ ਨੇ ਸਿੱਖਿਆ ਦੇਣੀ ਹੈ ਅਤੇ ਆਪਾਂ ਸਿੱਖਿਆ ਲੈਣ ਆਉਣਾ ਸਕੂਲ ਹੈ ਅਤੇ ਇੱਥੇ ਆਪਾਂ ਡਿਸਿਪਲਿਨ ਦੇ ਵਿੱਚ ਰਹਿਣਾ ਆ, ਹੈ ਨਾ। ਪਰ ਉਹ ਹੁੰਦਾ ਕਈ ਵਾਰੀ ਇੱਦਾਂ ਵੀ ਇੱਧਰ ਗੁਰੂ ਸਾਹਿਬ ਬੋਲੀ ਜਾਂਦੇ ਹੁੰਦੇ ਆ ਅਤੇ ਇੱਧਰ ਆਪਦੀਆਂ ਗੱਲਾਂ ਚੱਲੀ ਜਾਂਦੀਆਂ ਹੁੰਦੀਆਂ ਅਤੇ ਆਏ ਨਿਆਣੇ ਭੱਜੇ ਫਿਰਦੇ ਹੁੰਦੇ ਆ, ਅਤੇ ਉਸ ਤਰ੍ਹਾਂ ਦਾ ਮਾਹੌਲ ਬਣਿਆ ਹੁੰਦਾ, ਬਿਲਕੁਲ ਬਾਹਰ ਖੇਡਣ ਕੁੱਦਣ ਵਾਲਾ। ਸੋ ਸਤਿਗੁਰੂ ਨੇ ਕਿਰਪਾ ਕੀਤੀ ਤੁਹਾਡੇ ਸਾਰਿਆਂ 'ਤੇ, ਸਤਿਗੁਰੂ ਨੇ ਬਹੁਤ ਪ੍ਰੇਮ ਦੇ ਨਾਲ ਬਿਠਾ ਕੇ ਤੁਹਾਤੋਂ ਬਾਣੀ ਸਰਾਉਣ ਕਹਾਈ, ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਦਾ। ਲੰਗਰ ਤਿਆਰ ਹੈ, ਸਭ ਨੇ ਲੰਗਰ ਛੱਕ ਕੇ ਜਾਣਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫਿਰ ਸੇਵਾ ਨਿਭਾਉਂਦੇ ਹਾਂ, ਬੇਅੰਤ ਪ੍ਰਕਾਰ ਦੀਆਂ ਗਲਤਾਂ ਹੋ ਜਾਂਦੀਆਂ, ਪ੍ਰੋਗਰਾਮ ਵੀ ਲੰਬਾ ਹੋਊਗਾ, ਉਹਦੇ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ। ਦੇਗ ਦੀ ਸੇਵਾ ਬਾਹਰ ਹੋ ਰਹੀ ਹੈ ਅਤੇ ਲੰਗਰ ਤਿਆਰ ਹੈ ਜੀ, ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਵਾਹਿਗੁਰੂ।

0: ਗਾਦ ਗੁਰੇ ਨਵੇਂ ਜੋ ਗਾਦ ਗੁਰੇ ਨਵੇਂ ਸਤ ਗੁਰੇ ਨਵੇਂ ਸ੍ਰੀ ਗੁਰੂ ਦੇਵੇ ਨਵੇਂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਜਸ ਬਿਸੰਬਰ ਏਕੈ ਵੇਦ ਪ੍ਰਾਣ ਸਮ੍ਰਿਤ ਸੁਦਾਖਰ ਕਿਨਕਾ ਏਕ ਦਿਸ ਦੀ ਬਸਾਵੇ ਕਾਂਖੀ ਏਕੈ ਦਰਸ ਤੁਹਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਸਿਮਰਤ ਕਛ ਵਿਘਨ ਨ ਲਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਦ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਛੇ ਸਿਮਰੇ ਦਿਨ ਆਪ ਸਿਮਰਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਧੇ ਪ੍ਰਭ ਕੈ ਸਿਮਰਨ ਨਾਹੀ ਤਮ ਤ੍ਰਾਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਬੇਮਹਤਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਸੇ ਮੁਖ ਸਹਾਵੇ
1: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੇ ਤਿਨ ਅੰਧਕ ਨੇਰੇ
1: ਪ੍ਰਭ ਕੋ ਸਿਮਰੇ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਧਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬੂ ਨਾ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਹਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਚੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨਾ ਪਾਰ
0: ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ
1: ਨਾਨਕ ਤਿਨ ਜਨ ਸ਼ਰਣੀ ਪਇਆ
0: ਹਰ ਸਿਮਰਨ ਕਰ ਭਗਤ ਪ੍ਰਟਾਏ
1: ਹਰ ਸਿਮਰਨ ਲਗ ਬੇਦੋ ਪਾਏ
0: ਹਰ ਸਿਮਰਨ ਪੈ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਹ ਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕਿਉ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਕਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
0: ਸਲੋਕ ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ
1: ਮਾਨੁਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਪਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚਲੈ
0: ਜੈ ਮੁਸਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਿਨ ਮਾਹੇ ਉਧਾਰੀ
0: ਅਨਕ ਪੁਨੇ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਕਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋਰੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿੱਖ ਨ ਬੁਝਾਵੇ
1: ਹਰ ਕਾ ਨਾਮ ਜਪਤ
0: ਜੇ ਮਾਰ ਗੇ ਜਾਤ ਕੇਲਾ
1: ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਏ
1: ਨਾਨਕ ਗੁਰਮੁਖ ਪਰਮਗਤ ਪਾਈਏ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤੈ ਪਾਰ ਪਰਾਹੀ
0: ਅਨਕ ਬਿਗਨ ਜੈ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰ
0: ਅਨਕ ਜੋਨ ਜਨਮੇ ਮਰ ਜਾਣ
1: ਨਾਮ ਜਪਤ ਪਾਵੈ ਬਿਸਰਾਮ
0: ਓ ਮੇਲਾ ਮਲ ਕਬੂ ਨਾ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧ ਕੈ ਸੰਗ
0: ਜੇ ਮਾਰ ਕੇ ਗਨਿ ਜਾਏ ਨ ਕੋਸਾ
1: ਹਰ ਕਾ ਨਾਮ ਉਹਾ ਸੰਗ ਤੋਸਾ
0: ਜੇ ਪੈਂਡੇ ਮਹਾ ਅੰਧ ਗੁਵਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨ ਸੀ ਜਾਨੂ
1: ਹਰ ਕਾ ਨਾਮ ਤੈ ਨਾਲ ਪਛਾਨੂ
0: ਜੇ ਮਹਾ ਭਿਆਨ ਤਪਤ ਬਹੁ ਕਾਮ
1: ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਅਕਰਖ ਹੈ
1: ਤੈ ਨਾਨਕ ਹਰ ਹਰ ਅੰਮ੍ਰਿਤ ਬਰਖ
0: ਹੈ ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਦਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੇ ਹਰ ਨਾਮ ਨਿਧਾਨ
1: ਪਾਰ ਬ੍ਰਹਮ जन कीनो दान
0: मन तन रंग रते रंग एक है
1: नानक जन कै बिरत भवेकै
0: हर का नाम जन को मुख जुगत
1: हर कै नाम जन को त्रिपत भुगत
0: हर का नाम जन का रूप रंग
1: हर नाम जपत का परे न भंग
0: हर का नाम जन की बडियाई
1: हर कै नाम जन सो पापाई
0: हर का नाम जन को भोग जोग
1: हर नाम जपत कछ नाहे बियोग
0: जन रत हर नाम की सेवा
1: नानक पूजे हर हर देवा
0: हर हर जन कै मालिक जीना
1: हर तन जन को आप्रभ दीना
0: हर हर जन के ओट स्थानी
1: हर प्रताप जन अवर न जानी
0: ओत पोत जन हर रस राते
1: सुन समाध नाम रस माते
0: आठ पहर जन हर हर जपे
1: हर का भक्त प्रगट नहीं छपे
0: हर की भक्त मुक्त भव करे
1: नानक जन संकेते तरे
0: पार जाते हो हर को नाम
1: काम तेन हर हर गुण गाम
0: सब ते उत्तम हर की कथा
1: नाम संत दर्द दुख लथा
0: नाम की महिमा संत रिद बसे
1: संत प्रताप दुर्त सब नसे
0: संत का संग बड भागी पाई है
1: संत की सेवा नाम ते आई है
0: नाम तुल कछ अबर न होए
1: नानक गुरमुख नाम पावे जन कोए श्लोक
0: बहु शास्त्र बहु सिमरति पेखे सर्व टटोल पूजस नाही हर हरे नानक नाम अमोल अष्टपदी जाप ताप ज्ञान सब ध्यान
1: पाठ शास्त्र सिमरत वख्यान
0: योग अभ्यास कर्म धर्म क्रिया
1: सगल त्याग बन मदे फिरिया
0: अनेक प्रकार किए बहुत तना
1: पुण्य दान होमे बहु रत्ना
0: शरीर कटाए होमे कर राती
1: वर्त नेम करे बहु पाती
0: नहीं तोल राम नाम विचार
1: नानक गुरमुख नाम जपिया एक बार
0: नौ खंड पृथ्वी फिरे सिर जीवे
1: महा उदास तपी सिर थीवे
0: अगन माहे होमत प्राण
1: कनक असव है वर भूम दान
0: न्योली कर्म करे बहु आसन
1: जैन मार्ग संजम अत साधन
0: निमक निमक कर शरीर कटावे
1: तोपी हो मैं मैल न जावे
0: हर के नाम सम सर कछ ना है
1: नानक गुरमुख
0: नाम जपत गत पाए मन कामना तीर्थ दे छुटे मन कामना तीर्थ दे छुटे
1: गर्भ गुमान न मानते हुटे
0: सोच करे दिन सार

0: ਪਤਿਤ ਪਉ ਮੂਜ
1: ਬਹੁਤ ਸਿਆਣਪ ਜਮ ਕਾ ਪਉ ਵਿਆਪੈ
0: ਹਰਿ ਜਤਨ ਕਰ ਤ੍ਰਿਸ਼ਨ ਨਾ ਧਰਾਪੈ
1: ਏਖ ਅਨੇਖ ਅਗਨੀ ਬੁਝੇ
0: ਕੋਟ ਪਾਵ ਦਰਗਹ ਨਹੀਂ ਸਿਜੈ
1: ਛੂਟਸ ਨਾਹੀ ਉਪ ਪਿਆਲ
0: ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮ ਡਾਨੇ
0: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ
0: ਨਾਨਕ ਬੋਲੈ ਸਹਿਜ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ
0: ਸਾਧ ਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ
0: ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੋਭਾ ਲੋਰੈ
0: ਸਾਧ ਸੰਗੇ ਹੋਮੈ ਸ਼ੂਰੈ
1: ਜੇ ਕੋ ਜਨਮ ਮਰਨ ਤੇ ਡਰੈ
0: ਸਾਧ ਜਨਾ ਕੀ ਸ਼ਰਣੀ ਪਰੈ
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ
0: ਨਾਨਕ ਤਾਕੈ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ
0: ਸਾਧ ਸੰਗ ਜਾ ਕੇ ਮਿਟੇ ਅਭਿਮਾਨ
1: ਆਪਸ ਕੋ ਜੋ ਜਾਣੇ ਨੀਚਾ
0: ਸੋ ਗਣੀਐ ਸਭ ਤੇ ਉੱਚਾ
1: ਜਾ ਕਾ ਮਨ ਹੋਏ ਸਗਲ ਕਿਰੀਨਾ
0: ਹਰ ਹਰ ਨਾਮ ਤੈਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਿਟਾਨਾ
0: ਵੇਖੈ ਸਗਲ ਸ੍ਰਿਸ਼ਟ ਸਾਜਨਾ
1: ਸੂਖ ਤੂਖ ਜਨ ਸਮ ਦ੍ਰਿਸ਼ਟਿਤਾ
0: ਨਾਨਕ ਪਾਪ ਪੁੰਨ ਨਹੀਂ ਲੇਪਾ
1: ਮੇਰ ਤਨ ਕੋ ਤਨ ਤੇਰੋ ਨਾਉ
0: ਨਿਥਾਵੈ ਕੋ ਨਾਉ ਤੇਰਾ ਥਾਉ
1: ਨਿਮਾਨੇ ਕੋ ਪ੍ਰਭ ਤੇਰੋ ਮਾਨ
0: ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਾਰ ਸਵਾਮੀ
0: ਸਗਲ ਘਟਾ ਕੇ ਅੰਤਰ ਜਾਮੀ
1: ਆਪਣੀ ਗਤ ਮਿਤ ਜਾਣੋ ਆਪੇ
0: ਆਪਨ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤਤ ਤੁਮ ਤੇ ਹੋਏ
0: ਨਾਨਕ ਅਵਰ ਨ ਜਾਣਸ ਕੋਏ
1: ਸਰਵ ਧਰਮ ਮੈਂ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ
0: ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
0: ਹਰ ਕੋ ਜਸੁ ਰਸਨ ਵਖਾ

0: ਅਸ਼ਟਪਦੀ ਸਤ
1: ਕਰਾਉਣ ਕਰਨਾ ਜੋ
0: ਜੋਤਿ ਭਾਵ ਹੈ ਸੋਈ ਹੋਗ
1: ਫਿਰ ਮੈਂ ਥਾਪ ਥਾਪਨ ਹਾਰਾ
0: ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰਤ ਰਹਾਵੈ
0: ਹੁਕਮੈ ਉਪਜੈ ਹੁਕਮ ਸਮਾਵੈ
1: ਹੁਕਮੈ ਊਚ ਨੀਚ ਵਿਵਹਾਰ
0: ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੈ ਆਪਣੀ ਵਡਿਆਈ
0: ਨਾਨਕ ਸਭ ਮੈਂ ਰਹਿਆ ਸਮਾਈ
1: ਭਾਵੈ ਮਨ ਗਤ ਪਾਵੈ
0: ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸ ਰਾਖੈ
0: ਪ੍ਰਭਾਵੈ ਤਾਂ ਹਰ ਗੁਣ ਭਾਖੈ
1: ਪ੍ਰਭਾਵੈ ਤਾਂ ਪਤੀ ਸੁਧਾਰੈ
0: ਆਪ ਕਰੇ ਆਪਨ ਵਿਚਾਰ
1: ਸਵਾਮੀ
0: ਖੇਲੈ ਬਿਕਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ
0: ਨਾਨਕ ਦ੍ਰਿਸ਼ਟੀ ਅਵਰ ਨ ਆਵੈ
1: ਤਉ ਮਾਨੁ ਸੇ ਕਿਆ ਹੋਇਆ ਵੈ
0: ਜੋਤਿਸ ਭਾਵੈ ਸੋਈ ਕਰਾਵੈ
1: ਜਿਸਕਾ ਹਾਸ ਹੋਏ ਤਾਂ ਸਭ ਕਿਛ ਲੇ
0: ਜੋਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ
0: ਜੇ ਜਾਣਤ ਆਪਣੇ ਆਪ ਬਚੈ
1: ਮੈਂ ਭੁਲਾ ਜੈ ਰਿਸਾਵੈ
0: ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜੀ ਸਪਨੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਫਿਰ ਮੈਂ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀਬ ਨਿਵਾਜ
1: ਜਗ ਪਾ ਦ੍ਰਿਸ਼ ਕਛੂ ਨਾ ਆਵੈ
0: ਤਿਸ ਤਤਕਾਲ ਦਾ ਦਿਸ ਪ੍ਰਗਟਾਵੈ
1: ਜਗ ਕੋ ਆਪਣੀ ਕਰੈ ਬਖਸ਼ੀਸ਼
0: ਤਾਕਾ ਲੇਖਾ ਨਾ ਗਣੈ ਜਗਦੀਸ
1: ਜੀਉ ਫਿਰ ਸਰ ਸਕੀ ਰਾਸ
0: ਘਟ ਘਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬੰਤਾ ਬਨਾਈ
0: ਨਾਨਕ ਜੀਵੈ ਦੇਖ ਵਡਾਈ
1: ਇਸ ਕਾ ਬਲ ਨਾਹੀ ਸਾਥ
0: ਕਰਨ ਕਰਾਵਣ ਸਰਬ ਕੋ ਨਾਥ
1: ਆਗਿਆਕਾਰੀ ਵਪਰਾ ਜੀਉ
0: ਜੋ ਤਿਸ ਭਾਵੈ ਸੋਈ ਫੁਨ ਥੀਓ
1: ਪ੍ਰਭੂ ਉਚ ਨੀਚ ਮੈਂ ਬਸੈ
0: ਪ੍ਰਭੂ ਸੋਗ ਹਰ ਖਰੰਗ ਹਸੈ
1: ਪ੍ਰਭੂ ਨਿੰਦ ਚਿੰਨ ਵਿਵਹਾਰ
0: ਪ੍ਰਭੂ ਬਾਕਾਸ਼ ਪਿਆਲ
1: ਪ੍ਰਭੂ ਵਿਤਾ ਬ੍ਰਹਮ ਵਿਚਾਰ
0: ਨਾਨਕ ਆਪ ਮਿਲਾਵਣ ਹਾਰ
1: ਪ੍ਰਭੂ ਨਿਰਤ ਕਰੈ ਵੋ ਭਾਂਤ
0: ਪ੍ਰਭੂ ਸੋਏ ਰਹੇ ਦਿਨ ਰਾਤ
1: ਪ੍ਰਭੂ ਮਹਾਂਕ੍ਰੋਧ ਵਿਕਰਾਲ
0: ਪ੍ਰਭੂ ਸਰਬ ਕੀ ਹੋ ਤਰਵਾਲ
1: ਪ੍ਰਭੂ ਹੋਏ ਬਹਿ ਵਰ ਰਾਜਾ
0: ਪ੍ਰਭੂ ਭਿਖਾਰੀ ਨੀਚ ਕਾ ਸਾਜਾ
1: ਪ੍ਰਭੂ ਆਪ ਕੀਰਤ ਮੈਂ ਆਵੈ
0: ਪ੍ਰਭੂ ਭਲਾ ਭਲਾ ਕਹਾਵੈ
1: ਜਿਉ ਪ੍ਰਭ ਰਾਖਾ ਤਿਉ ਹੀ ਰਹੈ
0: ਗੁਰ ਪ੍ਰਸਾਦ ਨਾਨਕ ਸਚ ਕਹਿ
1: ਪ੍ਰਭੂ ਹੋਏ ਪੰਡਿਤ ਕਰੇ ਵਖਿਆਨ
0: ਪ੍ਰਭੂ ਮੋਹਨ ਧਾਰੀ ਲਾਵੈ ਧਿਆਨ
1: ਪ੍ਰਭੂ ਤਰ ਤੀਰਥ ਇਸ਼ਨਾਨ
0: ਪ੍ਰਭੂ ਸਿੱਧ ਸਾਧਕ ਮੁਖ ਗਿਆਨ
1: ਪ੍ਰਭੂ ਕੀਰਤ ਹਰਸ ਪਤੰਗ ਹੋਏ ਜੀਆ
0: ਨਾਨਕ ਜੋਨ ਭਰਮੈ ਪਰਮੀਆ
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ
0: ਜੋ ਪ੍ਰਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ
0: ਨਾਨਕ ਦੂਜਾ ਅਵਰ ਨਾ ਕੋਏ
1: ਪ੍ਰਭੂ ਸਾਧ ਸੰਗਤ ਤੇ ਪਾਵੈ
0: ਉਸ ਸਥਾਨ ਤੇ ਬਹਰ ਨਾ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ
0: ਉਸ ਸਥਾਨ ਕਾ ਨਹੀਂ ਬਿਨਾਸ
1: ਮਨ ਤਨ ਨਾਮ ਰਤੈ ਕਰੰਗ
0: ਸਦਾ ਬਸੈ ਪਾਰ ਬ੍ਰਹਮ ਕੈ ਸੰਗ
1: ਜਿਉ ਜਲ ਮੈਂ ਜਲ ਆਏ ਖਟਾਨਾ
0: ਜਿਉ ਜੋਤੀ ਸੰਗ ਜੋਤ ਸਮਾਨਾ
1: ਗਉਣ ਪਾਏ ਵਿਸ਼ਰਾਮ
0: ਨਾਨਕ

0: ਨਾਨਕ ਬਿਘਨ ਨ ਲਾਗੈ ਕੋਇ।
1: ਸਤ ਮਨ ਮੈਂ ਕਰਨ ਨਿਰੰਕਾਰ,
0: ਕਰ ਮਨ ਮੇਰੇ ਸਤ ਵਿਵਹਾਰ,
1: ਰਸਨਾ ਅੰਮ੍ਰਿਤ ਪੀਓ,
0: ਸਦਾ ਸੁਹੇਲਾ ਕਰ ਲੈ ਜੀਓ,
1: ਮੈਨੂੰ ਭੇਖ ਠਾਕੁਰ ਕਾ ਰੰਗ,
0: ਸਤ ਸੰਗ ਬਿਨ ਸਹਿ ਸਭ ਸੰਗ,
1: ਚਰਨ ਚਲੋ ਮਰ ਗੋਬਿੰਦ,
0: ਮਿਟੈ ਪਾਪ ਜਪੀਐ ਹਰ ਬਿੰਦ,
1: ਹਰ ਕਰਮ ਸਰਨ ਹਰ ਕਥਾ,
0: ਹਰ ਦਰਗਹਿ ਨਾਨਕ ਉਜਲ ਮਥਾ,
1: ਬੜ ਭਾਗੀ ਤੇ ਜਨ ਜਗ ਮਾਹੇ,
0: ਸਦਾ ਸਦਾ ਹਰ ਕੇ ਗੁਣ ਗਾਏ,
1: ਰਾਮ ਨਾਮ ਜੋ ਕਰੇ ਵਿਚਾਰ,
0: ਜਨਵੰਤ ਕਨੀ ਸੰਸਾਰ,
1: ਮਨ ਤਨ ਮੁਖ ਬੋਲੇ ਹਰ ਮੁਖੀ,
0: ਸਦਾ ਸਦਾ ਜਨ ਤੇ ਸੁਖੀ,
1: ਏਕੋ ਏਕ ਏਕ ਪਛਾਨ,
0: ਏ ਤੋਤ ਕੀਓ ਸੋਜੀ ਜਨ,
1: ਨਾਮ ਸੰਗ ਜਿਸਕਾ ਮਨ ਮਾਨਿਆ,
0: ਨਾਨਕ ਤਿਨੈ ਨਿਰੰਜਨ ਜਾਣਿਆ,
1: ਗੁਰ ਪ੍ਰਸਾਦ ਆਪਣ ਆਪ ਟੁਟੇ,
0: ਤਿਸਕੀ ਜਾਨੋ ਤ੍ਰਿਸ਼ਨਾ ਬੁਝੈ,
1: ਸਾਧ ਸੰਗ ਹਰ ਹਰ ਜਸ ਕਹਿਤ,
0: ਸਰਬ ਰੋਗ ਤੇ ਹਰ ਜਨ ਰਹਿਤ,
1: ਅੰਦਿਨ ਕੀਰਤਨ ਕੇਵਲ ਬਖਿਆਨ,
0: ਗ੍ਰਸਤ ਮੈਂ ਸੋਈ ਨਿਰਵਾਣ,
1: ਏਕ ਉਪਰ ਜਿਸ ਜਨ ਕੀ ਆਸਾ,
0: ਤਿਸਕੀ ਕਟੀਐ ਜਮ ਕੀ ਫਾਸਾ,
1: ਹਰ ਰਮ ਕੀ ਜਿਸਮਨ ਭੂਖ,
0: ਨਾਨਕ ਤਿਸੈ ਨ ਲਾਗੈ ਦੂਖ,
1: ਜਿਸ ਕੋ ਹਰ ਪ੍ਰਭ ਮਨ ਚਿਤਾਵੈ,
0: ਸੋ ਸੰਤ ਸੁਹੇਲਾ ਨਹੀਂ ਡੁਲਾਵੈ,
1: ਜਿਸ ਪ੍ਰਭ ਆਪਣਾ ਕਿਰਪਾ ਕਰੈ,
0: ਸੋ ਸੇਵਕ ਕੋ ਕਿਸ ਤੇ ਡਰੈ,
1: ਜੈਸਾ ਸਾਧ ਤੈਸਾ ਦ੍ਰਿਸ਼ਟ ਆਇਆ,
0: ਆਪਣੇ ਕਾਰਜ ਮੈਂ ਆਪ ਸਮਾਇਆ,
1: ਸੋਰਸ ਸੋਰਸ ਸੀਜਿਆ,
0: ਗੁਰ ਪ੍ਰਸਾਦ ਤਤ ਸਭ ਬੂਜਿਆ,
1: ਜਬ ਦੇਖੋ ਤਬ ਸਭ ਕਿਛ ਮੂਲ,
0: ਨਾਨਕ ਸੋ ਸੂਖਮ ਸੋਈ ਅਸਥੂਲ,
1: ਮੈਂ ਕਿਸ ਜਨਮ ਨਾ ਕਿਛ ਮਰੈ,
0: ਆਪਨ ਚਲਤ ਆਪ ਹੀ ਕਰੈ,
1: ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ,
0: ਆਗਿਆ ਕਾਰੀ ਧਾਰੀ ਸਭ ਸ੍ਰਿਸ਼ਟ,
1: ਆਪੇ ਆਪ ਸਗਲ ਮੈਂ ਆਪ,
0: ਅਨਕ ਜੁਗਤ ਰਚ ਥਾਪ ਥਾਪ,
1: ਅਵਨਾਸੀ ਨਾਹੀ ਕਿਛ ਖੰਡ,
0: ਧਾਰਨ ਤਾਰ ਰਹਿਓ ਬ੍ਰਹਿਮੰਡ,
1: ਅਨਕ ਭੇ ਪੁਰਖ ਪ੍ਰਤਾਪ,
0: ਆਪ ਜਪਾਏ ਦਾ ਨਾਨਕ ਜਾਪ,
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ,
0: ਸਗਲ ਸੰਸਾਰ ਉਦਰੈ ਤਿਨ ਮੰਤ,
1: ਪ੍ਰਭ ਕੇ ਸੇਵਕ ਸਗਲ ਉਧਾਰਨ,
0: ਪ੍ਰਭ ਕੇ ਸੇਵਕ ਦੁਖ ਵਿਸਾਰਨ,
1: ਆਪੇ ਮੇਲ ਲਏ ਕਿਰਪਾਲ,
0: ਗੁਰ ਕਾ ਸ਼ਬਦ ਜਪ ਭਏ ਨਿਹਾਲ,
1: ਉਨਕੀ ਸੇਵਾ ਸੋਈ ਲਾਗੈ,
0: ਜਿਸਨੋ ਕਿਰਪਾ ਕਰੈ ਵਡ ਭਾਗ,
1: ਨਾਮ ਜਪਤ ਪਾਵੈ ਵਿਸਰਾਮ,
0: ਨਾਨਕ ਤਿਨ ਪੁਰਖ ਕੋ ਉੱਤਮ ਕਰ ਮਾਨ,
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ,
0: ਸਦਾ ਸਦਾ ਬਸੈ ਹਰ ਸੰਗ,
1: ਸਹਿ ਸੁਭਾਏ ਹੋਵੈ ਸੋ ਹੋਏ,
0: ਕਰਨੈ ਹਾਰ ਪਛਾਣੈ ਸੋਏ,
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ,
0: ਜੈਸਾ ਸਾ ਤੈਸਾ ਦ੍ਰਿਸ਼ਟਾਨਾ,
1: ਜਿਸ ਉਪਜੈ ਤਿਸ ਮਾਹੇ ਸਮਾਏ,
0: ਸੁਖ ਨਿਧਾਨ ਉਨ

0: ਲਿਖਿਆ ਲਿਖਿਆ ਪਾਈਏ।
1: ਦੁੱਖ ਸੁਖ ਪ੍ਰਭ ਦੇਵਨ ਹਾਰ,
0: ਤਿਆਗ ਤੂੰ ਤਿਸੇ ਤਤਾਰ,
1: ਜੋ ਕਛ ਕਰੇ ਸੋਈ ਸੁਖ ਮਾਨ,
0: ਭੁਲਾ ਕਾਹੇ ਫਿਰੇ ਅਗਾਨ,
1: ਕੌਣ ਵਸਤ ਆਈ ਤੇਰੇ ਸੰਗ,
0: ਡਰਿਓ ਰਸ ਲੋਭੀ ਪਤੰਗ,
1: ਰਾਮ ਨਾਮ ਜਪ ਹਿਰਦੇ ਮਾਹੇ,
0: ਨਾਨਕ ਪਤ ਸੇਤੀ ਕਰ ਜਾਏ,
1: ਜਿਸ ਵਖਰ ਕੋ ਲੈਣ ਤੂੰ ਆਇਆ,
0: ਰਾਮ ਨਾਮ ਸੰਤਨ ਕਰ ਪਾਇਆ,
1: ਤਜ ਅਭਿਮਾਨ ਲਿਹੋ ਮਨ ਮੋਲ,
0: ਰਾਮ ਨਾਮ ਹਿਰਦੇ ਮੈਂ ਤੋਲ,
1: ਨਾਦ ਖੇਪ ਸੰਤੈ ਸੰਗ ਚਾਲ,
0: ਤਿਆਗ ਵਿਖਿਆ ਜੰਜਾਲ,
1: ਧਨ ਧਨ ਕਹੇ ਸਭ ਕੋਏ,
0: ਪੂਜਲ ਹਰ ਦਰਗਾ ਸੋਏ,
1: ਇਹੋ ਵਪਾਰ ਬਿਰਲਾ ਵਪਾਰ,
0: ਨਾਨਕ ਤਾਂ ਕਹਿ ਸਦ ਬਲਿਹਾਰ,
1: ਚਰਨ ਸਾਧ ਕੇ ਤੋਏ ਤੋਏ ਪੀਓ,
0: ਹਰ ਪ੍ਰਸਾਦ ਕੋ ਆਪਣਾ ਜੀਓ,
1: ਸਾਧ ਕੀ ਧੂਰ ਕਰੋ ਇਸ਼ਨਾਨ,
0: ਸਾਧ ਉਪਰ ਜਾਈਏ ਕੁਰਬਾਨ,
1: ਸਾਧ ਸੇਵਾ ਵਡ ਭਾਗੀ ਪਾਈਐ,
0: ਸੰਗ ਹਰ ਕੀਰਤਨ ਗਾਈਐ,
1: ਅਨਕ ਬਿਗੰਤੇ ਸਾਧੂ ਰਾਖੈ,
0: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ,
1: ਕੋਟ ਗਹੀ ਸੰਤ

0: ਭਗਤ ਭਗਤ ਸੁਣੀਐ ਤਹਿ ਲੋਏ
1: ਗਾਕੇ ਹਿਰਦੇ ਇੱਕੋ ਹੋਏ
0: ਸੱਚ ਕਰਣੀ ਸੱਚ ਤਾਂ ਕੀ ਰਹਿਤ
1: ਸੱਚ ਹਿਰਦੇ ਸਤਿਮੁਖ ਕਹਿਤ
0: ਸਾਚੀ ਦ੍ਰਿਸ਼ਟ ਸਾਚਾ ਆਕਾਰ
1: ਸਤ ਵਰਤੇ ਸੱਚ ਪਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
1: ਨਾਨਕ ਸੋ ਜਨ ਸੱਚ ਸਮਤਾ।

0: ਗਹੀਰ ਸੁਜਾਨ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਾਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ
0: ਨਾਨਕ ਮਨੇ ਹੁਣ ਰਾਓ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾ ਕਾ ਨੇਤਰ ਫੋਰ
0: ਇਸਕਾ ਮੰਤਰ ਨ ਜਾਣੇ ਹੋਰ
1: ਆਨੰਦ ਰੂਪ ਮੰਗਲ ਸਦ ਜਾ ਕੇ
0: ਕਰਮ ਥੋਕ ਸੁਣੀਏ ਕਰਤਾ ਕੈ
1: ਰਾਜ ਮਹਿਰਾਜ ਜੋਗ ਮੈਂ ਜੋਗੀ
0: ਤਪ ਮੈਂ ਪੀਸਰ ਗ੍ਰਸਤ ਮੈਂ ਭੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ
0: ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾ ਹੈ
0: ਸਗਲ ਦੇਵ ਹਰੇ ਅਬਗਾਹੇ
1: ਪਿਤਾ ਕਾ ਜਨਮ

0: ਸਭ ਘਟ ਤਿਸਕੇ ਸਭ ਤਿਸਕੇ ਠਾਓ
1: ਜਪ ਜਪ ਜੀਵੇ ਨਾਨਕ ਹਰ ਨਾਮ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
1: ਨਾਮ ਕੇ ਧਾਰੇ ਸੁਣ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ
1: ਨਾਮ ਕੇ ਧਾਰੇ ਸਗਲ ਅਕਾਲ
0: ਨਾਮ ਕੇ ਧਾਰੇ ਪੁਰੀਆ ਸਭ ਭਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ
1: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ
1: ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾ ਕੀ ਬਾਣੀ
1: ਸਤ ਪੁਰਖ ਸਭ ਮਾਹੇ ਸਮਾਨ
0: ਸਤ ਕਰਮ ਜਾ ਕੀ ਰਚਨਾ ਸਤ
1: ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਸਤ ਨਾਮ ਪ੍ਰਭ ਕਾ ਸੁਖਦਾਈ ਸਤ ਬਚਨ ਸਾਧੂ
1: ਉਪਦੇਸ਼
0: ਸਤ ਨਿਰਤ ਬੂਝੈ ਜੇ ਕੋਏ ਆਪ ਸਤ ਕੀਆ ਸਭ ਸਤ ਜਿਸ ਕੀ ਸ੍ਰੇਸ਼ਟ ਸੋ ਕਰਨੈ ਹਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਬਿਸਮਨ ਬਿਸਮ ਭਏ ਬਿਸਮਾਦ ਪ੍ਰਭ ਕੇ ਰੰਗ ਰਾਚ ਜਨ
1: ਰਹੇ
0: ਦਾਤੇ ਦੁਖ ਕਾਟਣ ਹਾਰ ਜਨ ਕਾ ਸੇਵਕ ਸੋ ਵਡ ਭਾਗੀ।

0: ਸਲੋਕ ਸਤ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤ ਗੁਰ ਸਿੱਖੀ ਕਰੈ ਪ੍ਰਤਪਾਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਸਤ ਗੁਰ ਸਿੱਖ ਕੇ ਬੰਧਨ ਕੱਟ
1: ਸਿੱਖ ਵਿਕਾਰ ਤੇ ਹਟ
0: ਸਤ ਗੁਰ ਸਿੱਖ ਕੋ ਨਾਮ ਧਨ ਦੇ ਸਤ ਗੁਰ ਸਿੱਖ ਕਾ ਹਲਤ ਪਲਤ ਸਵਾਰ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਆਪਸ ਕੋ ਕਰ ਕਛ ਨਾ ਜਨਾਵੈ ਮਨ ਵਿੱਚ ਸਤ ਗੁਰ ਕੈ ਪਾਸ ਸੇਵਾ ਕਰਤ ਹੋਏ ਨੇ ਕਾਮੀ ਆਪਣੀ ਕਿਰਪਾ ਜਿਸ ਆਪ ਕਰੇ ਬੀਸ ਵਿਸਵੇ ਗੁਰ ਕਾ ਮਨ ਮਨ ਸੋ ਸਤ ਗੁਰ ਜਿਸ ਹਿਰਦੈ ਹਰ ਨਾਉ ਸਰਬ ਨਿਧਾਨ ਜੀ ਕਾ ਦਾਤਾ ਬ੍ਰਹਮ ਜਨ ਜਨਮੈ ਪਾਰ ਬ੍ਰਹਮ ਸਹਿ ਸਿਆਣਪ ਲਇਆ ਨਾ ਜਾਈਐ ਸਫਲ ਦਰਸ਼ਨ ਪੇਖਤ ਪੁਨੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਗੈ ਗਵੇ ਸੁਣ ਕਰ ਬਚਨ ਕਰਨ ਅਗਨ ਮਨ ਸੰਤੋਖ ਆਤਮ ਪਤੀ ਪੂਰਾ ਗੁਰ ਅਖਿਓ ਜਾ ਕਾ ਮੰਤਰ ਗੁਣ ਬੇਅੰਤ ਕੀਮਤ ਨਹੀਂ ਪਾਏ ਜਿਹਾ ਏਕ ਉਸਤਤ ਅਨੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਨਿਰਾਹਾਰ ਨਿਰਵੈਰ ਸੁਖਦਾਈ
1: ਕੀਮਤ
0: ਅਨਕ ਭਗਤ ਬੰਧਨ ਨਿਤ ਕਰ ਸਦ ਭਲੇ ਹਾਰੀ ਸਤ ਗੁਰ ਆਪਣੇ
2: ਜਿਸ ਪ੍ਰਸਾਦ
0: ਇਹੋ ਹਰ ਰਸ ਪਾਵੈ ਜਨ ਕੋਏ
2: ਉਸ
0: ਪੁਰਖ ਕਾ ਨਾਹੀ ਕਦੇ ਬਿਨਾਸ ਪਹਿਰ ਹਰ ਕਾ ਨਾਮ ਲੇ ਮੋਹ ਮਾਇਆ ਕੈ ਸੰਗ ਨ ਲੇਪ ਅੰਧਕਾਰ ਦੀਪਕ ਪ੍ਰਗਾਸੇ ਸਬਦ ਮਾਹੇ ਠਾਠ ਵਰਤਾਈ ਜਨਮ ਮਰਨ ਕੇ ਮਿਟੇ ਅੰਦੇਸੇ ਭਉ ਚੁਕਾ ਨਿਰਭਉ ਹੋਏ ਬਸੇ ਜਿਸ ਕਾ ਸਾਤਿਨ ਕਿਰਪਾ ਧਾਰੀ ਥਿਤ ਪਾਈ ਚੂਕੇ ਭ੍ਰਮ ਗਵਣ ਨਿਰਗੁਣ ਆਪ ਸਰਗੁਣ ਭੀ ਓਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਹਰ ਬਿਨ ਦੂਜਾ ਨਾਹੀ ਕੋਏ ਓਤ ਪੋਤ ਰਵਿਆ ਰੂਪ ਰੰਗ ਰਚ ਰਚਨਾ ਆਪਣੀ ਕਲ ਧਾਰੀ ਸਲੋਕ ਸਾਤ ਨਾ ਚੱਲ ਬਿਨ ਭਜਨ ਬਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਯੋ ਧਨ ਸਾਰ ਅਸ਼ਟਪਦੀ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਬਿਸਾਰੋ ਕਰਨ ਕਾਰਨ ਸੋ ਪ੍ਰਭ ਸਮਰਥ ਏ ਧਨ ਸੰਚੋ ਹੋਵੋ ਭਗਵੰਤ ਏਕ ਆਸ ਰਾਖੋ ਮਨ ਮਾਹੇ ਜਿਸ ਧਨ ਕੋ ਚਾਰ ਕੁੰਟ ਉਠਤਾਵੈ ਜੇਸੋ ਕੋ ਨਿਤ ਬਾਸ਼ੈ ਮੀਤ ਜੇਸੋ ਬਾਕੋ ਕਰੈ ਭਲੀ ਕਰਨੀ ਅਨਕੋ ਪਾਵੀ ਰੋਗ ਨ ਜਾਏ ਸਰਬ ਨਿਧਾਨ।

ਗਲ ਤਾਤੀ ਠੰਡਾ ਹਰ ਨਾਉ ਭਾਉ ਬਿਨ ਸਹਿ ਪੂਰਨ ਹੋਏ ਆਸ ਤਿਤ ਘਰ ਜਾਏ ਬਸੈ ਅਵਿਨਾਸੀ ਤਤ ਵਿਚਾਰ ਕਹੇ ਜਨ ਸਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਇਹ ਰਤਨ ਜਨਮ ਕਾ ਹੋਏ ਉਧਾਰ ਅਨਕੋ ਪਾਵਨ ਛੂਟਨ ਹਾਰੇ ਹਰ ਕੀ ਭਗਤ ਕਰੋ ਮਨ ਲਾਏ ਸੰਗ ਨਾ ਚਾਲਸ ਤੇਰੇ ਧਨਾ ਸੁਤ ਮੀਤ ਕੁਟਾਂਬਰ ਬਨਤਾ ਰਾਜ ਰੰਗ ਮਾਇਆ ਵਿਸਥਾਰ ਆਸ ਹਸਤੀ ਰਥ ਸਵਾਰੀ ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਗੁਰ ਕੀ ਮਤ ਤੂੰ ਲਿਹੇ ਅਨ ਹਰ ਕੀ ਭਗਤ ਕਰੋ ਮਨ ਮੀਤ ਚਰਨ ਕਮਲ ਰਾਖੋ ਮਨ ਮਾਹੇ ਆਪ ਜਪੋ ਅਵਰਾ ਨਾਮ ਜਪਾਵੋ ਸਾਰ ਭੂਤ ਸਤ ਹਰ ਕੋ ਨਾਉ ਗੁਣ ਗਾਵਤ ਤੇਰੀ ਉਤਰ ਸਮੈਲ ਹੋਏ ਅਚਿੰਤ ਬਸੈ ਸੁਖ ਨਾਲ ਛਾੜ ਸਿਆਣਪ ਸਗਲੀ ਮਨ ਹਰ ਪੂੰਜੀ ਸੰਚ ਕਰੋ ਵਿਵਹਾਰ।

ਏਕੋ ਏਕ ਏਕ ਹਰਿ ਆਪ ਅਨਕ ਵਿਸਤਾਰ ਏਕ ਤੇ ਭਏ ਮਨ ਤਨ ਅੰਤਰ ਏਕ ਪ੍ਰਭ ਰਤਾ।

0: ਅਨਕ ਰਾਜ ਭੋਗ ਵਡਿਆਈ
1: ਨਾਮ ਕੀ ਕਥਾ ਮਨ ਪਾਈ
0: ਬਹੁ ਭੋਜਨ ਕਾਪਰ ਸੰਗੀਤ ਭਲੀ ਸੁਕਰਣੀ ਸੋਭਾ ਤਨਵੰਤ
1: ਪੂਰਨ ਗੁਰਮੰਤ
0: ਸਾਧ ਸੰਗ ਪ੍ਰਭ ਦੇ

0: ਜੀਵਨ ਬਹੁ ਭਾਂਤ
1: ਜੋ ਜੋ ਰਚਿਆ ਸੋ ਤਿਸੇ ਧਿਆਤ
0: ਜਿਸ ਭਾਵੈ ਤਿਸ ਲਏ ਮਿਲਾਏ
1: ਭਗਤ ਕਰੇ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ
1: ਹਰ ਨਾਨਕ ਇੱਕ ਜਾਣਿਆ।

0: ਉਪਦੇਸ਼ ਹਿਰਦੈ ਬਸਾਵੋ,
1: ਮਨ ਇੱਛੇ ਨਾਨਕ ਫਲ ਪਾਵੋ,
0: ਹਲਤ ਪਲਤ ਦੋਇ ਲੇਹੋ ਸਵਾਰ,
1: ਨਾਮ ਤਰੁਰ ਧਾਰ,
0: ਪੂਰੇ ਗੁਰ ਕੀ ਪੂਰੀ ਦੀਖਿਆ,
1: ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ,
0: ਮਨ ਤਨ ਨਾਮ ਜਪੋ ਲੈ ਬੁਲਾਏ,
1: ਦੁਖ ਦਰਦ ਮਨ ਤੇ ਪਉ ਜਾਏ,
0: ਸੱਚ ਵਪਾਰ ਕਰੋ ਵਪਾਰੀ,
1: ਦਰਗਾਹ ਨੀ ਵਹਿ ਖੇਪ ਤੁਮਾਰੀ,
0: ਏਕਾ ਟੇਕ ਰਖੋ ਮਨ ਮਾਹੇ,
1: ਨਾਨਕ ਬੋਰ ਨਾ ਆਵੇ ਜਾਏ,
0: ਤਿਸ ਤੇ ਦੂਰ ਕਹਾ ਹੋਏ ਤਿਸ ਤੇ ਦੂਰ ਕਹਾ ਕੋ ਜਾਏ,
1: ਉਭਰੇ ਰਾਖਨ ਹਾਰ ਤੇ ਆਏ,
0: ਨਿਰਭਉ ਜਪੈ ਸਗਲ ਭਉ।

ਪੈਰ ਝੁਗਰਮਰਾਵ ਪ੍ਰੀਲੇ ਪਿਰ ਸਮਲਾ ਸੌਲੇ ਕਰਵਾਸ ਸੁਖ ਸੁਬੰਧ ਸੁਹਾਗਣੀ ਫਿਰ ਵਾਹਿਗੁਣ ਤਾਸ ਲੇਵ ਨਿਹਾਲੀ ਪਟਕੀ ਕਪੜਿਆਂ ਕੇ ਬਣਾਏ ਪ੍ਰੀਮਤੀ ਡੁਹਾਗਣੀ ਤਿੰਨ ਦੁਖੀ ਰਹਿਣ ਬਿਹਾਈ ਕਿਤੇ ਚੱਖੋ ਸਾਡੜੇ ਕਿਤੇ ਵਿਸਕਰਿਓ ਫਿਰ ਬਿਨ ਜੋਬਨ ਬਾਤ ਗਈ ਬਾਡੀ ਝੂਰੇ ਦੀ ਝੂਰਿਓ ਸੱਚੇ ਸੰਦਾ ਸਦੜਾ ਸੁਣੀਏ ਗੁਰ ਵਿਚਾਰ ਸੱਚੇ ਸੱਚਾ ਭੈਣਾ ਨਦਰੀ ਨਦਰ ਪਿਆਰ ਗਿਆਨੀ ਅੰਜਣ ਸਜਗਾ ਦੇਖਿਆ ਦੇਖਣਾਰ ਗੁਰਮੁਖ ਪੂਜੇ ਜਾਣੀਏ ਓਵੇਂ ਕਰੋ ਨਿਵਾਰ ਤੋਂ ਪਾਵਣ ਤੋਂ ਜਿਹਾ ਮੋਜਿਆ ਕੀਤੀ ਆਹ ਨਾਨਕ ਨਾ ਹੋ ਨਾ ਵਿਛੜੈ ਤਿੰਨ ਸੱਚੇ ਰਤੜੀ ਆਹ ਮਾਰੂ ਮਹੱਲਾ ਪਹਿਲਾ ਨਾ ਭੈਣਾ ਭਰਜਾਈਆਂ ਨਾ ਸੇ ਸੱਸੜੀ ਆ ਸੱਚਾ ਸਾਖ ਨਾ ਟੁੱਟੇ ਗੁਰ ਮੇਲੇ ਸਹੀ ਆ ਬਲਹਾਰੀ ਗੁਰੇ ਆਪਣੇ ਸਭ ਬਲਹਾਰੇ ਜਾਓ ਗੁਰ ਵਨੇਤਾ ਭਾਵਤ ਕੀ ਗੁਰ ਪਿਰ ਮੇਲ ਮਿਤ ਮਲਾਏ ਰਾਵ ਕੁਫੇ ਨਾਨੀ ਮਾਸੀਆ ਦੇਰ ਜਠਾਨੜੀਆ ਬਣਵੰਜਣ ਨਾ ਰਹਿਣ ਪੂਰਵਰੇ ਪਈ ਆਹ ਮਾਮੇ ਤੈ ਮਾਵਾਣੀਆਂ ਭਰ ਬਾਪਨ ਮਾਓ ਸਾਥ ਲੱਡੇ ਤਿੰਨ ਡਾਠੀਆਂ ਭੀੜ ਕਣੀ ਦਰਿਆ ਸਾਚੋ ਰੰਗ ਰੰਗਾਵਲੋ ਸਾਚੋ ਰੰਗ ਰੰਗਾਵਲੋ ਸਖੀ ਮਾਰੋ ਕੰਤ ਸੱਚ ਵਿਛੋੜਾ ਨਾ ਥੀਏ ਸੋ ਸੌ ਰੰਗ ਰਵੰਤ ਸਾਵੇ ਰੁਤੀ ਚੰਗੀਆਂ ਸੱਚੇ ਸੁਣੇ ਹੋ ਸਾਧਨ ਕੰਤ ਪਛਾਣਿਆ ਸੁਖ ਸੁਤੀ ਨਿਸ ਡੇ ਹੋ ਪੱਤਨ ਕੁੱਕੇ ਪਾਤਣੀ ਵਜੋ ਬਲੁੱਤ ਰੁੱਖ ਬਲਾੜ ਪਰ ਬੰਦੇ ਡਿੱਠ ਮੈਂ ਸਤਿਗੁਰ ਬੂਹਿਤ ਚਾੜ ਇੱਕ ਨੀ ਲੱਦਿਆ ਇੱਕ ਲੱਦ ਗਏ ਇੱਕ ਭਾਰੇ ਪਰ ਨਾਲ ਜਿਨੀ ਸੱਚ ਬਣੰਜਿਆ ਸੇ ਸੱਚੇ ਪ੍ਰਭ ਨਾਲ ਨਾਮ ਚੰਗੇ ਆਖੀ ਹੈ ਬੁਰੰਦ ਸੇ ਕੋਈ ਨਾਨਕ ਹੋਵੇ ਮਾਰੀਏ ਸੱਚੇ ਜਿਹੜਾ ਸੋਈ ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਭ ਕੇ ਰੰਗੇ ਰਾਤਾਂ ਦੰਨਾ ਬਖਾਣਾ ਬਾਬਾ ਮੂਰਖਾ ਨਾਵੇਂ ਬਲ ਜਾਓ ਤੂੰ ਕਰਤਾ ਤੂੰ ਦਾਨਾ ਬੀਨਾ ਤੇਰੇ ਨਾਮ ਤਰਾਉ ਰਾਓ ਮੂਰਖ ਸਿਆਣਾ ਏਕ ਹੈ ਏਕ ਜੋ ਦੋਇ ਨਾਉ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ ਗੁਰਦੁਆਰੇ ਨਾਉ ਪਾਈਏ ਬਿਨ ਸਤਿਗੁਰ ਪੱਲੇ ਨਾ ਪਾਏ ਸਤਿਗੁਰ ਕੇ ਭਾਣੇ ਮਨ ਵਸੇ ਤੈਂ ਨਸ ਰਹੇ ਲਿਵਲਾਏ ਰਾਜਨ ਰੰਗਨ ਰੂਪਨ ਮਾਲਨ ਜੋਵਨ ਤੇ ਜੁਆਰੀ ਹੁਕਮੀ ਪਾਤੇ ਪਾਸੇ ਖੇਲੇ ਚੌਪੜੇ ਕਸਾਰੀ ਜਗ ਚਤ ਸਿਆਣਾ ਭਰਮ ਭੁਲਾਣਾ ਨਾਉ ਪੰਡਤ ਬੜੇ ਗਵਾਰੀ ਨਾਉ ਬਿਸਾਰ ਹੇ ਬੇਦ ਸੰਭਾਲ ਹੇ ਬਿਖ ਭੂਲੇ ਲੇਖਾਰੀ ਕੱਲਰ ਖੇਤੀ ਤਰਵਰ ਕੈਂਠੇ ਬਾਗਾ ਪੈਰੇ ਕਜਲ ਚਰੈ ਇਹੋ ਸੰਸਾਰ ਤੁਸੀਂ ਕੋਠੀ ਜੋ ਪੈਸੇ ਸੋ ਘਰ ਬਜਰੇ ਰਹੀਤ ਰਾਜੇ ਕਹਾਂ ਸੋ ਆਏ ਤੋਂ ਅੰਤ ਸੋ ਜਾਸੀ ਕਹਿ ਨਾਨਕੁਰ ਸੱਚੀ ਕੀ ਪੌੜੀ ਰਹਿਸੇ ਲੱਖ ਨਿਵਾਸੇ ਮਾਰੂ ਮਹੱਲਾ ਤੀਜਾ ਘਰ ਪੰਜਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸਨੋਂ ਪ੍ਰੇਮ ਮਨ ਵਸਾਏ ਸਾਚੇ ਸਾਧ ਸਹਿ ਸੁਭਾਏ ਇਹਾ ਵੇਦਨ ਸੋਈ ਜਾਣ ਹੈ ਅਵਰ ਕੇ ਜਾਣੇ ਕਾਰੀ ਜੀਓ ਆਪੇ ਮਿਲਿਆ ਮਿਲਾਏ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਾਣ ਜੇ ਜਿਸਨੋਂ ਨਜ਼ਰ ਤੁਮਾਰੀ ਜੀਓ ਪ੍ਰੇਮ ਕੀ ਸਾਰ ਸੋਈ ਜਾਣੇ ਜਿਸਨੋਂ ਨਜ਼ਰ ਤੁਮਾਰੀ ਜੀਓ ਰਾਉ ਦਿਵ ਦ੍ਰਿਠ ਜਾ ਕੇ ਭਰਮ ਚੁਕਾਏ ਗੁਰਪ੍ਰਸਾਦ ਪਰਮ ਪਦ ਪਾਏ ਸੋ ਜੋਗੀ ਜੁਗਤ ਪਛਾਣੇ ਗੁਰ ਕੈ ਸ਼ਬਦ ਵਿਚਾਰੀ ਜੀਓ ਸੰਜੋਗੀ ਧਨ ਪ੍ਰਮੇਲਾ ਹੋਵੇ ਗੁਰਮਤ ਵਿੱਚੋਂ ਦੁਰਮਤ ਖੋਵੇ ਰੰਗ ਸੋਨੇ ਤਰਲੀਆ ਮਨ ਆਪਣੇ ਕੰਤ ਪਿਆਰੀ ਜੀਓ ਸਤਿਗੁਰੂ ਬਾਜੋਂ ਬੈਦ ਨਾ ਕੋਈ ਆਪੇ ਆਪ ਨਿਰੰਜਨ ਸੋਈ ਸਤਿਗੁਰੂ ਮਿਲ ਮਰੇ ਮੰਦਾ ਹੋਵੇ ਗਿਆਨ ਵਿਚਾਰੀ ਜੀਓ ਇਹੋ ਸ਼ਬਦ ਸਾਹ ਜਿਸਨੂੰ ਲਾਏ ਗੁਰਮੁਖ ਤ੍ਰਿਸ਼ਨਾ ਭੋਗ ਗਵਾਏ ਆਪਣ ਲਿਆ ਕਿਉਂ ਨਾ ਪਾਈਏ ਕਰ ਕਿਰਪਾ ਕਲ ਧਾਰੀ ਜੀ ਵਾਗਮ ਨੇ ਸਤਿਗੁਰੂ ਦਿਖਾਇਆ ਕਰ ਕਿਰਪਾ ਆਪਣੇ ਘਰ ਆਇਆ ਅੰਜਨ ਮਾਇ ਰੰਜਨ ਜਾਤਾ ਜਿਨ ਕੋ ਨਦ ਤੁਮਾਰੀ ਜੀਓ ਗੁਰਮੁਖੋਵੈ ਸੋ ਤਤ ਪਾਏ ਆਪਣਾ ਵਿਚੋ ਗਵਾਏ ਸਤਿਗੁਰ ਵਾਜੋਂ ਸਭ ਧੰਦ ਕਮਾਵੇ ਵੇਖੋ ਮਨ ਵਿਚਾਰੀ ਜੀਓ ਇੱਕ ਭਰਮ ਭੁਲੇ ਫਿਰੇ ਹੰਕਾਰੀ ਇੱਕ ਨਾ ਗੁਰਮੁਖੋ ਮੇ ਮਾਰੀ ਸੱਚੇ ਸ਼ਬਦ ਤੇ ਬਾਰਾ ਗੀ ਹੋਰ ਭਰਮ ਭੁਲੇ ਗਵਾਰੀ ਜੀਓ ਗੁਰਮੁਖ ਜਿਨੀ ਨਾਮ ਨਫਾਇਆ ਮਨਮੁਖ ਬਿਰਧਾ ਜਨਮ ਗਵਾਇਆ ਅੱਗੇ ਬਿਨ ਨਾਵੇਂ ਕੋ ਬੇਲੀ ਨਾਹੀ ਬੂਝੇ ਗੁਰ ਵਿਚਾਰੀ ਜੀਓ ਅੰਮ੍ਰਿਤ ਨਾਮ ਸਦਾ ਸੁਦਾਤਾ ਗੁਰਪੁਰੇ ਜੁਗ ਚਾਰੇ ਜਾਤਾ ਜੇ ਤੂੰ ਦੇਵ ਹੇ ਸੋਈ ਪਾਏ ਨਾਨਕ ਤਤ ਵਿਚਾਰੀ ਜੀਓ ਮਾਰੂ ਮਹੱਲਾ ਪੰਜਵਾ ਕਰਤੀ ਜਾਸ਼ਟਪਦੀਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਲਗ ਚੁਰਾਸੀ ਭਰਮ ਤੇ ਤਲਬ ਜਨਮ ਅਬ ਪਾਇਓ ਰੇ ਮੂੜੇ ਤੂੰ ਹੋਸ਼ੇ ਰਸ ਲਪਟਾਇਓ ਅੰਮ੍ਰਿਤ ਸੰਗ ਪਾਤਿਆ ਤੇਰੇ ਵਿਖਿਆ ਸਿਉਂ ਰਝਾਇਓ ਰਹਾਉ ਰਤਨ ਜਵੇ ਰਵਾਂਜਨ ਆਇਓ ਕਾਲ ਲਾ ਚਲਾਇਓ ਜਿਹ ਘਰ ਮੈਂ ਤੁਦ ਰਹਿਣਾ ਬਸਣਾ ਸੋ ਘਰ ਚੀਤਨ ਆਇਓ ਅਟਲ ਖੰਡ ਪ੍ਰਾਣ ਸੁਦਾਈ ਇੱਕ ਨਿਮਖ ਨਹੀਂ ਤੁਝ ਗਾਇਓ ਜਹਾਂ ਜਾਣਾ ਸੋ ਥਾਨ ਵਿਸਾਰਿਓ ਇੱਕ ਨਿਮਖ ਨਹੀਂ ਮਨ ਲਾਇਓ ਪੁੱਤਰ ਕਲਤਰ ਗ੍ਰਹਿ ਦੇ ਸਮਗਰੀਏ ਸਹੀ ਮੈਂ ਉਰਝਾਇਓ ਜਿਤ ਕੋ ਲਾਇਓ ਤੇ ਤੀ ਲਾਗਾ ਤਿਆ ਸੀ ਕਰਮ ਕਮਾਇਓ ਜੋ ਕਹਿ ਭਇਓ ਕਿਰਪਾਲ ਤਾਂ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਤੇ ਆਇਓ
ਮਾਰੂ ਮਹਲਾ ਪੰਜਵਾ ਕਰ ਨਗਰ ਹੋ ਰਾਖ ਲੀਨੋ ਭਇਓ ਸਾਧੂ ਸੰਕ ਹਰ ਨਾਮ ਰਸ ਰਸਨਾ ਵਿਚਾਰੇ ਮਿਠ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧ ਬੰਤਰ ਜਾਮੀ ਜਾਂ ਰਾਵ ਸੰਸਾਰ ਸਾਗਰ ਜਿਨ ਭਾਵ ਸਨ ਪ੍ਰਭ ਕੀ ਕਹੀ ਕਿਰਪ੍ਰਸਾਦੀ ਪ੍ਰਭ ਰਾਧੇ ਜਮਕਾਂ ਕਰ ਕਿਛ ਨ ਕਹੀ ਮੋਖ ਦੁਆਰ ਜਾ ਕੇ ਸੰਤ ਰਿਧਾ ਭੰਡਾਰ ਜੀ ਜੋ ਸੁਝਾਣ ਸੁਆਮੀ ਸਦਾ ਰੱਖਣ ਹਾਰ ਦੁੱਖ ਤਦ ਕਲੇਸ਼ ਬਿਨਸੇ ਜਿਸ ਵਸੇ ਮਨਵਾਹੇ ਮਿਰਕ ਮਿਰਤ ਨਰ ਕੇ ਸਥਾਨ ਵਿਖੜੇ ਵਿਖਣਾ ਪੋਹੇ ਤਾਹੇ ਰਿਧ ਸਿੱਧ ਨਵ ਰਿਧ ਜਾ ਕੇ ਅੰਮ੍ਰਿਤਾ ਪ੍ਰਵਾਹ ਆਦਿਆਂ ਤੇ ਮਧਪੂਰਨ ਚਗ ਮਗਾਹਾ ਸਿੱਧ ਸਾਧਕ ਦੇ ਮੁਨ ਜਨ ਭੇਦ ਕਰਿਓ ਚਾਰ ਸਿਮ ਸਵਾਮੀ ਸੁਖ ਸਹਿਜ ਪਹੁੰਚੇ ਨਹੀਂ ਅੰਤ ਪਾਰਾ ਬਾਰ ਅਨਕ ਪਰਾਸ਼ਤ ਮਿਟੇ ਖਿਨਵੈ ਹਿਰਦੈ ਜਪ ਭਗਵਾਨ ਪਾਵਨਾ ਤੇ ਮਹਾਪਾਵਨ ਕੋਟ ਦਾਨ ਇਸ਼ਨਾਨ ਬਲ ਬੁੱਧ ਸੁਧ ਪ੍ਰਾਣ ਸਰਬ ਸੰਤਰਾ ਕੀ ਰਾਸ ਬਿਸਰਨਾ ਨਿਮਕ ਮੰਤੇ ਨਾਨਕੀ ਅਰਦਾਸ ਮਾਰੂ ਮਹੱਲਾ ਪੰਜਵਾ ਸ਼ਸਤਰ ਤੀਖਣ ਟਾ ਕਾਟ ਡਾਰਿਓ ਮਨ ਨ ਕੀਨੋ ਰੋਸ ਕਾਜਵਾ ਕੋਲੇ ਇਸ ਬਾਰੇ ਉਤੇ ਨਾ ਦੀਨੋ ਦੋਸ ਮਨ ਮੇਰੇ ਰਾਮ ਰੋ ਨਿਤਨੀਤ ਦਿਆਲ ਦੇਵ ਕਿਰਪਾਲ ਕੋ ਸੁਮ ਸੰਤਨਾ ਕੀ ਰੀਤ ਰਹਾਉ ਚੰਨ ਤਲੇ ਉਗਾਹੇ ਵੈਸੇ ਸ੍ਰਮ ਨ ਰਹੇ ਸਰੀਰ ਮਹਾਂਸਾਗਰ ਨਹਿ ਵਿਆਪੇ ਖਨੇ ਉਤਰਿਓ ਤੀਰ ਚੰਦਨ ਕਾਗਰ ਕਪੂਰ ਲੇ ਪੰਥੇ ਸੰਗੇ ਨੀ ਪ੍ਰੀਤ ਬਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨਾ ਬਣੀ ਬੇਪਰੀਤ ਕੂਚ ਨਿਜ ਵਿਕਾਸ ਕਿਰਤ ਸਲੰਗਣ ਸਭ ਸੁਖ ਛਤਰ ਮਿੱਤਰ ਸਤਨ ਨਾ ਕਛੂ ਜਾਣੇ ਸਰਬ ਜੀ ਸਮਤ ਕਰ ਪ੍ਰਕਾਸ਼ ਪ੍ਰਚੰਡ ਪ੍ਰਗਟੀ ਵੰਦ ਕਰ ਬਿਨਾਸ਼ ਪਵਿੱਤਰ ਅਪਵਿੱਤਰਤਾ ਕਹਿਣ ਲਾਗੇ ਮਨ ਪਿਉ ਵਿਖਾਦ ਸੀਤ ਮੰਦ ਸੁਗੰਧ ਚਲਿਓ ਸਰਵਤਾਂ ਸਮਾਨ ਜਹਾਂ ਸਾ ਕ੍ਰਿਸ਼ ਤਾਹਾਂ ਲਾਗਿਓ ਤਿਲ ਨ ਸਾ ਕਮਾਨਸ ਭਾਏ ਭਾਏ ਜੋ ਨਿਕਟ ਆਵੇ ਸੀਤਾ ਕਾ ਜਾਏ ਆਪ ਪਰ ਕਾ ਕਛ ਨਾ ਜਾਣੇ ਸਦਾ ਸਹਿਜ ਭਾਈ ਚਰਨ ਸਰਨ ਸੁਨਾਥ ਇਹੋ ਮਨ ਰੰਗ ਰਾਤੇ ਲਾਲ ਗੋਪਾਲ ਗੁਣ ਨਿਤ ਗਾਓ ਨਾਨਕ ਭਏ ਪ੍ਰਭ ਕਿਰਪਾਲ ਮਾਰੂ ਮਹਲਾ ਪੰਜਵਾ ਘਰ ਚੌਥਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾਂਦਨਾ ਚਾਂਦਨਾ ਅੰਗਨ ਪ੍ਰਭ ਜੀ ਅੰਤਰ ਚਾਂਦਨਾ ਅਰਾਧਾ ਅਨਾ ਅਰਾਧਨ ਨੀਕਾ ਹਰ ਨਾਮ ਅਰਾਧਨਾ ਤਿਆਗਣਾ ਤਿਆਗਨ ਨੀਕਾ ਕਾਮ ਕਰੋ ਲੋਭ ਤਿਆਗਣਾ ਮਾਂਗਣਾ ਮਾਗਨ ਨੀਕਾ ਹਰ ਜਸ ਗੁਰ ਤੇ ਮਾਂਗਣਾ ਜਾਗਣਾ ਜਾਗਣ ਨੀਕਾ ਹਰ ਕੀਰਤਨ ਮਹਿ ਜਾਗਣਾ ਲਾਗਣਾ ਲਾਗਣ ਨੀਕਾ ਗੁਰਚਾਰਨੀ ਮਨ ਲਾਗਣਾ ਇਹ ਵਿੱਚ ਸੇ ਪ੍ਰਾਪਤੀ ਜਾ ਕੇ ਮਤਕ ਭਾਗਣਾ

ਮੰਤਨ ਹਰਿਆ ਹਰ ਸਾ ਹਰ ਜਸ ਤੁਮ ਸੰਗਾਵਣਾ ਸੰਤ ਕਰੇ ਪਾਤੇ ਹਿਰਦੇ ਵਾਸੇ ਦੂਜਾ ਭਾਵ ਮਿਟਾਵਣਾ ਭਗਦਾ ਤਿਬਤ ਪ੍ਰਗਾਸੇ ਤੁਰਮ ਦੂਤ ਜਾਵਣਾ ਦਰਸ਼ਨ ਭੇਟ ਤੋਹਤ ਬਨੀਤਾ ਪਾਉਂਦਾ ਗਰਭਨ ਪਾਵਣਾ ਨੌ ਨਿਤ ਰਿਤ ਸਦ ਪਾਈਓ ਤੁਮਰੇ ਮਨ ਭਾਵਨਾ ਸੰਤ ਬਿਨਾ ਮੈਂ ਥਾਉ ਨਾ ਕੋਈ ਆਪਣਾ ਸੂਜੇ ਜਾਵਣਾ ਮੋਹੇ ਨਿਰਗੁਣ ਕੋ ਕੋਈ ਨਾ ਰਾਖੇ ਸੰਤਾਂ ਸੰਗ ਸਮਾਵਣਾ ਕੋ ਨਾਨਕ ਗੁਰ ਚਲ ਦਿਖਾਇਆ ਮਨ ਮਧੇ ਹਰ ਰਾਵਣਾ ਮਾਰੂ ਮਹੱਲਾ ਪੰਜਵਾ ਜੀਵਨਾ ਸਫਲ ਜੀਵਨ ਸੁਣ ਹਰ ਹਰ ਜਪ ਸਦ ਜੀਵਨਾ ਰਾਓ ਪੀਵਣਾ ਜਿਤ ਮਨ ਆਵੇ ਨਾਮ ਅੰਮ੍ਰਿਤ ਰਸ ਪੀਵਣਾ ਖਾਵਣਾ ਜਿਤ ਭੁੱਖ ਨਾ ਲਾਗੇ ਸੰਤੋਖ ਸਦਾ ਤ੍ਰਿਪਤੀ ਬਣਾ ਪਹਿਨਣਾ ਰੱਖ ਪਤ ਪਰਮੇਸ਼ਵਰ ਫਿਰ ਨਾਗੇ ਨਹੀਂ ਥੀਵਣਾ ਭੋਗਣਾ ਮਨ ਮਧੇ ਹਰ ਰਸ ਸੰਸੰਗਤ ਮੈਂ ਲੀਵਣਾ ਬਿਨਤਾ ਗਿਵਨ ਸੂਈ ਆਨੀ ਮਨ ਹਰ ਭਗਤੀ ਸੰਗ ਸੀ ਬਣਾ ਮਾਤਿਆ ਹਰਾ ਸਮੈ ਰਾਤੇ ਤਿਸ ਬੋੜ ਨਾ ਕਾਬੂ ਔਖੀ ਬਣਾ ਮਿਲਿਓ ਤੇ ਸਰਮਧਾਨਾ ਪ੍ਰਭ ਕਿਰਪਾਲ ਜੀ ਦੀਵਨਾ ਸੁਖ ਨਾਨਕ ਸੰਤ ਤਨ ਕੀ ਸੇਵਾ ਚਰਨ ਸੰਤ ਧੋਏ ਪੀਵਨਾ ਮਾਰੂ ਮਹੱਲਾ ਪੰਜਵਾ ਘਰ ਅੱਠਵਾਂ ਅੰਜੁਲੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਗ੍ਰਹਿ ਬਹੁਤ ਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮੰਤਾ ਦੋਹੋਂ ਵਿਵਹਤਾ ਤੇਜੋ ਮੁਕਤਾ ਸੋਈ ਸੁਹੇਲਾ ਭਾਲੀਏ ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਧਾ ਬਾਬਤ ਵੇਦ ਪਾਠਸਾ ਸੋਦਾ ਦੇਹੀ ਮੈਂ ਜੋ ਰਹਿ ਲਿਪਤਾ ਤੇ ਜਨਕੀ ਭੋ ਨਿਕਾਲੀ ਹੈ ਜਾਗਤ ਸੂਤਾ ਭਰੇ ਬਿਗੁਤਾ ਬਿਨ ਗੁਰਮੁਕਤ ਨਾ ਹੋਏ ਮੀਤਾ ਸਾਧ ਸੰਗ ਟੁੱਟਿਆ ਬੰਧਨ ਇੱਕੋ ਇੱਕ ਨਿਆਲੀਏ ਕਰਮ ਕਰੇ ਤਾਂ ਵਧਾ ਨਾ ਕਰੇ ਤਾਂ ਨਿੰਦਾ ਮੋਹ ਮਗਨ ਮਨ ਵਿਆਪਿਆ ਜਿੰਦਾ ਗੁਰਪ੍ਰਸਾਦ ਸੁੱਖ ਦੁੱਖ ਸਮ ਜਾਣੇ ਘਟ ਘਟ ਰਾਮ ਹਿਆਲੀ ਹੈ ਸੰਸਾਰੇ ਮੈਂ ਸਹਿਸਾ ਵਿਆਪੇ ਕਥ ਕਥਾ ਗੋਚਰ ਨਹੀਂ ਜਾਪੇ ਜਿਸੇ ਬੁਝਾਏ ਸੋਈ ਬੁਝੇ ਬਲਕ ਬਾਗੀ ਪਾਰੀਏ ਛੋਟ ਬਹਿ ਤੋ ਛੂਟੇ ਨਾਈ ਜੋ ਸਾਂਚੇ ਤੋ ਭਉ ਮਨ ਮਾਹੀ ਇਸ ਹੀ ਮੈਂ ਜਿਸ ਕੀ ਪਤ ਰੱਖੇ ਤੇ ਸਾਧੂ ਚੋ ਢਾਲੀ ਹੈ ਜੋ ਸੂਰਾ ਤਿਸ ਹੀ ਹੋਏ ਮਰਨਾ ਜੋ ਭਾਗੇ ਤਿਸ ਜੋ ਨੀ ਫਿਰਣਾ ਜੋ ਵਰਤਾਏ ਸੋਈ ਭਲਮਾਨੇ ਵਜੋ

ਖੇ ਹੇਠ ਸਾਹਿਬ ਜਾਂਦਾ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਆਤੋ ਦੁੱਧ ਪਿਆ ਉੱਠ ਚੱਲੇ ਜਿਉਂ ਜਿਉਂ ਉਹ ਬਿਆਣੀਆਂ ਪਾਪ ਕਰੇ ਦੜ ਸਰ ਪਰ ਮੁੱਠੇ ਅਜਰਾਹੀਲ ਫੜੇ ਫੜ ਕੁੱਠੇ ਦੂਜਗ ਪਾਏ ਸਿਰਜਣਾਰੇ ਲੇਖਾ ਮੰਗੇ ਬਾਣੀਆਂ ਸੰਗ ਨਾ ਕੋਈ ਭਈਆ ਬੇਬਾ ਮਾਲ ਜੋਬਨ ਧਨ ਛੋਟ ਬਸੇ ਸਾ ਕਰਨ ਕਰੀਮ ਨਾ ਜਾਤੋ ਕਰਤਾ ਤਿਲ ਪੀੜੇ ਜਿਉਂ ਕਹਾਣੀਆਂ ਖੋ

ਰੇ ਫਿਰ ਜਮੈ ਬਹੁ ਸਜਾਏ ਪਿਆ ਦੇਸ ਲੰਮੈ ਜਿਨ ਕੀਤਾ ਤਿਸੇ ਨਾ ਜਾਣੀ ਅੰਦਾ ਤਾਂ ਤੁਕ ਸਹਿ ਪਰਾਣੀਆ ਖਾਲਕ ਥਾ ਉਹ ਭੁੱਲਾ ਮੁੱਠਾ ਦੁਨੀਆ ਖੇਲ ਬੁਰਾ ਰੁੱਠ ਤੁੱਠਾ ਸਿਦਕ ਸਬਰੀ ਸੰਤ ਨ ਮਿਲਿਓ ਬੱਤੇ ਆਪਣ ਪਾਣੀਆ ਮੌਲਾ ਖੇਲ ਕਰੀ ਸਭ ਆਪੇ ਇੱਕ ਕੱਢੇ ਇੱਕ ਲਹਿਰ ਬਿਆਪੇ ਜਿਉਂ ਨਚਾਏ ਤਿਉਂ ਤਿਉਂ ਨੱਚਣ ਸਿਰ ਸੁਰਕਤ ਬਿਆਣੀ।

ਤਾਨੇ ਤਵਗਾਣੀਆਂ ਮਾਰੂ ਸੋਲ ਹੇ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਚਾ ਸਾ ਸੋਈ ਅਵਨ ਨ ਕੋਈ ਜਿਨ ਸਿਰ ਜੀਤੇ ਨਹੀਂ ਫੁਨ ਗੋਈ ਜੋ ਭਾਵੇ ਤੋ ਰਾਖੂ ਰਹਿਣਾ ਤੂੰ ਸੋ ਕਿਆਮ ਕਰਾਈ ਆਪ ਪਾਈ ਆਪ ਖਪਾਈ ਆਪੇ ਸਿਸ ਧੰਦੇ ਲਾਏ ਆਪੇ ਵਿਚਾਰੀ ਗੁਣਕਾਰੀ ਆਪੇ ਮਾਰਗ ਲਾਈਏ ਆਪੇ ਦਾਨਾ ਆਪੇ ਬਿਨਾ ਆਪੇ ਆਪ ਪਾਏ ਪਤੀਨਾ ਆਪੇ ਪੌਣ ਪਾਣੀ ਬਸੰਤਰਾ।

0: ਆਪੇ ਭਵਰ ਫੁੱਲ ਫਲ ਤਰ ਭਰੇ ਆਪੇ ਜਲ ਤੋ ਸਾਗਰ ਸਰ ਭਰ ਆਪੇ ਮਾਸ਼ਿਕਾ ਸ਼ਿਕਾਨੀ ਕਰ ਤੇਰਾ ਰੂਪ ਨਾ ਲਖਣਾ ਜਾਈਏ ਆਪੇ ਦਿਨ ਸੇ ਆਪੇ ਹੀ ਰਹਿਣੀ ਆਪ ਤੀਜੇ ਗੁਰ ਕੀ ਵਹਿਣੀ ਆ ਜੁਗਾਦ ਅਨਾਹਦ ਅਨ ਦਿਨ ਘਟ ਘਟ ਸਾਧਰ ਜਾਈਏ ਆਪੇ ਰਤਨ ਅਨੂਪ ਮੋਲੋ ਆਪੇ ਭਰ ਕੇ ਪੂਰਾ ਤੋਲੋ ਆਪੇ ਕਿਸੇ ਕਸ ਬਖਸ਼ੇ
1: ਆਪੇ ਹੀ ਕਿਸੇ ਕਸ ਬਖਸ਼ੇ ਆਪੇ ਦੇ ਲੈ ਭਾਈ ਹੈ ਆਪੇ ਤਨਖ ਆਪੇ ਸਰਬਾਣਾ ਆਪੇ ਸੁਕੜ ਸੁਗੜ ਸਰੂਪ ਸਿਆਣਾ ਕਹਿਤਾ ਬਖਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੈ ਪੌਣ ਗੁਰੂ ਪਾਣੀ ਪਿਤ ਜਾਤਾ

ਨਾਨਕ ਸਹਿਜ ਮਿਲੈ ਜਗ ਜੀਵਨ, ਗੁਰ ਸ਼ਬਦੀ ਪਤ ਪਾਏਂਦਾ, ਮਾਰੂ ਮਹੱਲਾ ਪਹਿਲਾ। ਸੁਨ ਕਲਾ ਅਪਰੰਪਰ ਧਾਰੀ, ਆਪ ਨਿਰਾਲਮ ਅਪਰ ਪਾਰੀ, ਆਪੇ ਕੁਦਰਤ ਕਰ ਕਰ ਦੇਖੈ, ਸੁਨੋ ਸੁਨ ਪਾਏਂਦਾ, ਪੌਣ ਪਾਣੀ ਸੁਨੈ ਤੇ ਸਾਜੇ।

Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਉਕਤ ਸਿਆਨਪ।

ਵਾਹਿਗੁਰੂ।

Vai, vai, vai, vai.

दासा कारण

Amerika.

来，来，来，来，来。

ouais, ouais.